0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: 94.7 FM ਤੇ ਮੈਂ ਤੁਹਾਡਾ ਹੋਸਟ ਜੈਨਤ ਸਿੱਧੂ ਪ੍ਰੋਗਰਾਮ ਦੂਸਰਾ ਹਿੱਸਾ ਲੈ ਕੇ ਹਾਜ਼ਰ ਹਾਂ ਕਮਰਸ਼ੀਅਲ ਸੁਨੇਹੇ ਲੈ ਲਈਏ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਸਾਡੇ ਸਪਾਂਸਰ ਨੇ ਸੱਤ ਲੋਕੇਸ਼ਨਾਂ ਹੋ ਗਈਆਂ ਨੇ 3690 ਵੈਸਟ ਵਿੰਡ ਡਰਾਈਵ ਵੈਸਟ ਵਿੰਡ ਸੁਪਰ ਸਟੋਰ ਦੇ ਸਾਹਮਣੇ ਚੌਂਟ ਐਵਨਿਊ ਤੇ ਫਾਲਕਨ ਰਿਜ ਬੁਲੇਵਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰਸ ਤੇ ਮੇਟਿਸ ਟ੍ਰੇਲ 104 ਐਵਨਿਊ ਸਿਟੀ ਸਕੇਪ ਸਕੇਅਰ 128 ਐਵਨਿਊ ਤੇ ਰੈਡ ਅੰਬਰ ਗੇਟ ਰੈਡ ਸਟੋਨ ਤੇ 144 ਐਵਨਿਊ ਤੇ ਕਾਰਿੰਗਟਨ ਬੁਲੇਵਰਡ ਕਾਰਿੰਗਟਨ ਦੇ ਵਿੱਚ ਤੇ ਮੇਨ ਸਟਰੀਟ ਤੇ ਏਡਰੀ ਸੱਤਵੀਂ ਲੋਕੇਸ਼ਨ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਨੰਬਰ 403-835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕ੍ਰਿਮੀਨਲ ਕੇਸ ਤੁਹਾਡੇ ਤੇ ਬਣ ਗਿਆ ਤਾਂ 403-285-7070 ਤੇ ਤੁਸੀਂ ਫੋਨ ਕਰ ਸਕਦੇ ਹੋ 435-7070 ਈਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5 ਟਨ ਟਰੱਕ ਖਰਾਬ ਹੋ ਗਿਆ ਤਾਂ ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂ 403-486-9697 ਉਹਨਾਂ ਦਾ ਨੰਬਰ ਹੈ 403-470-8697 ਪੀ ਐਨ ਜੀ ਐਕਸਕਾਵੇਟਿੰਗ ਡੈਮੋਲੀਸ਼ਨ ਪੁਰਾਣੇ ਘਰ ਢਾਹ ਕੇ ਜਾਂ ਨਵੀਂ ਸਾਊਡ ਇੰਜ ਲਾਡੇ ਕਰਵਾਉਣਾ ਗਰਮੀਤ ਗੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੀਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ 403-818-2821 ਉਹਨਾਂ ਦਾ ਨੰਬਰ ਹੈ 403-818-2821 ਰਿਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਸਮਾਜਿਕ ਰਾਜਨੀਤਿਕ ਕਲਚਰਲ ਇਕੱਠ ਕਰਨਾ ਤਾਂ 403-633-2000 ਨੰਬਰ ਹੈ 403-633-2000 ਇਹ ਸੀ ਸਾਡੇ ਸਪੋਂਸਰਸ ਬਹੁਤ ਬਹੁਤ ਧੰਨਵਾਦ ਬਹੁਤ ਦੇਰ ਤੋਂ ਸਪੋਰਟ ਕਰਦੇ ਨੇ ਗੱਲਬਾਤ ਜਿਹੜੀ ਪਹਿਲਾਂ ਆਪਾਂ ਕਰ ਰਹੇ ਸੀਗੇ ਡਾਕਟਰ ਸਾਹਿਬ ਡਾਕਟਰ ਪੁਰਜੀ ਹੁਣਾਂ ਨਾਲ ਗਰਮੋ ਜਿਹੜੀ ਸਪੈਸ਼ਲ ਇੱਕ ਰੇਅਰ ਡਿਜ਼ੀਜ਼ ਹੈਗੀ ਹੈ ਜੀਨ ਥੈਰੇਪੀ ਵਾਸਤੇ ਰੀਸਰਚ ਹੋਣੀ ਹੈ ਮਗੈਲ ਯੂਨੀਵਰਸਿਟੀ ਮੌਂਟਰੀਅਲ ਦੇ ਵਿੱਚ ਕੋਸਟ ਜਿਹੜੀ 6 to 8 million dollars ਹੈ ਤੇ ਪੈਸੇ ਚਲੋ ਇਕੱਠੇ ਹੋ ਜਾਣੇ ਹੈ ਇੱਕ ਪਾਸੇ ਤਾਂ ਸਾਡੇ ਆਪਣੇ ਟੈਕਸਪੇਅਰਸ ਦੇ ਬੱਚੇ ਜਿਹੜੇ ਪਹਿਲਾਂ 20-25 ਆ ਉਹ ਵੀ ਟੈਕਸਪੇਅਰ ਹੀ ਆ ਮਾਂ ਪਿਓ ਤੇ ਇੱਕ ਇਹ ਵੀ ਟੈਕਸਪੇਅਰ ਹੀ ਨੇ ਇੱਥੇ ਪੈਸਿਆਂ ਦੇ ਵੱਲੋਂ ਸਫ਼ਰ ਕਰ ਰਹੇ ਨੇ ਇਹੋ ਜਿਹੇ ਰੇਅਰ ਡਿਜ਼ੀਜ਼ ਦੀਆਂ ਅਤੇ ਦੂਜੇ ਪਾਸੇ ਸਾਡੀਆਂ ਸਰਕਾਰਾਂ ਹੁਣ ਤੱਕ ਯੂਕਰੇਨ ਨੂੰ $28 billion ਜਿਹੜਾ ਇਸ ਵਕਤ ਹੁਣ ਤੱਕ ਐਕਚੁਲੀ 25.8 ਆਲਮੋਸਟ $26 billion ਸੰਨ 2022 ਤੋਂ ਲੈ ਕੇ ਹੁਣ ਤੱਕ ਅਸੀਂ ਉਹਨਾਂ ਨੂੰ ਦਾਨ ਦੇ ਚੁੱਕੇ ਹਾਂ ਹੁਣ ਤਾਂ ਸੁਖਨਾ ਪੈਸੇ ਸਾਂਭਣ ਲਈ ਵੀ ਆਪਦਾ ਬੰਦਾ ਭੇਜਤਾ ਕਿ ਬੀਬਾ ਜੀ ਫਰੀਲੈਂਡ ਕਹਿੰਦੇ ਮੈਂ ਉੱਥੇ ਜਾ ਕੇ ਇਕਨੋਮਿਕ ਐਡਵਾਈਜ਼ਰ ਪ੍ਰੈਜ਼ੀਡੈਂਟ ਜ਼ੇਲੈਂਸਕੀ ਦੀ ਮੈਂ ਪੈਸੇ ਬਿਲਕੁਲ ਨਹੀਂ ਲੈਣੇ ਸੈਲਰੀ ਕੋਈ ਨਹੀਂ ਲੈਣੀ ਕਿੱਡਾ ਬੇਵਕੂਫ ਬਣਾ ਰਹੇ ਆ ਲੋਕਾਂ ਨੂੰ ਇੱਕ ਔਰਤ $300,000 ਦੀ ਸੈਲਰੀ ਲੈ ਰਹੀ ਸੀ ਡਿਪਟੀ ਪ੍ਰਾਈਮ ਮਿਨਿਸਟਰ ਅਤੇ ਬਾਕੀ ਵਾਧੂ ਜਿਹੜਾ ਸ਼ੰਗਣ ਮੰਗਣ ਹੋਰ ਮੁਫਤ ਦਾ ਘਰ ਮੁਫਤ ਦੀਆਂ ਕਾਰਾਂ ਮੁਫਤ ਦਾ ਤੇਲ ਰਿਪੇਅਰ ਸੈੱਲਫੋਨ ਅਤੇ ਉਹ ਛੱਡ ਕੇ ਫਰੀ ਦੀ ਜੋਬ ਕਰਨ ਜਾ ਰਹੀ ਹੈ ਜ਼ੇਲੈਂਸਕੀ ਦੀ ਕਿਹਨੂੰ ਤੁਸੀਂ ਮੂਰਖ ਬਣਾ ਰਹੇ ਹੋ ਸੋ ਇੱਕ ਪਾਸੇ ਤਾਂ $25.8 billion ਦੇ ਤਾਂ ਅਤੇ ਦੂਜੇ ਪਾਸੇ ਇੱਥੇ $8 million ਵੀ ਰਿਸਰਚ ਲਈ

ਚਾਹੇ ਉਹ ਸੈਂਟਰ ਸਰਕਾਰ ਦੇ ਫੈਡਰਲ ਗਵਰਨਮੈਂਟ ਦੇਵੇ ਚਾਹੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇਵੇ ਉਹ ਹੈ ਨਹੀਂ ਉਹਦੇ ਲਈ ਤੀਜਾ ਹਿੱਸਾ ਲੋਕ ਇਕੱਠੇ ਕਰਨਾ $2.7 million ਅਫਸੋਸ ਹੈ ਇੱਥੇ ਫਿਰ ਮੈਂ ਜਦੋਂ ਮੈਂ ਕਹਿੰਦਾ ਫਿਰ ਤਕਲੀਫ ਹੁੰਦੀ ਹੈ ਲੋਕਾਂ ਨੂੰ ਪਰ ਜਿਹੜੇ ਤੁਰੇ ਫਿਰਦੇ ਆ 338-40 ਇਹਨਾਂ ਨੂੰ ਰਗੜ ਕੇ ਕੀ ਫੋੜੇ 'ਤੇ ਲਾਉਣਾ ਇਹੀ ਇਹੀ ਜੋਬ ਹੈ ਨਾ ਇਹਨਾਂ ਲੋਕਾਂ ਦੀ ਹੁਣ ਇਹ ਤਾਂ ਪਰਿਵਾਰ ਇਕੱਠਾ ਕਰ ਲਊਗਾ ਸਾਡਾ ਭਾਈਚਾਰਾ ਇਕੱਠਾ ਕਰ ਦੂਗਾ ਕਿਉਂਕਿ ਸਾਨੂੰ ਬਖਸ਼ਿਸ਼ ਹੈਗੀ ਹੈ ਤਾਂ ਕਰ ਲਾਂਗੇ ਅਸੀਂ ਇਕੱਠੇ ਜਿਹੜੇ 25-30 ਬੱਚੇ ਸਫ਼ਰ ਕਰ ਰਹੇ ਨੇ ਉਹ ਕਿਹਦੇ ਬੱਚੇ ਸੀ ਬਈ ਉਹ ਵੀ ਤਾਂ ਇਸ ਕੰਟਰੀ ਵਿੱਚ ਰਹਿੰਦੇ ਆ ਇੱਥੋਂ ਦੇ ਟੈਕਸ ਪੇਅਰ ਹੈ ਆਈ ਡੋਂਟ ਨੋ ਸਮਝ ਨਹੀਂ ਆਉਂਦੀ ਕਿ ਕੀ ਇਹਦੇ ਬਾਰੇ ਕੀ ਕਿਹਾ ਜਾਵੇ ਅਤੇ ਕੀ ਕੀਤਾ ਜਾਵੇ ਇੱਕ ਸਕੈਮ ਹੋਰ ਚੱਲ ਰਿਹਾ ਜੀ ਆਈ ਸੀ ਸਕੈਮ ਕਿਉਂਕਿ ਸਕੈਮ ਦੇ ਰੂਪ ਬਦਲਦੇ ਰਹਿੰਦੇ ਆ ਇਸ ਕਰਕੇ ਕੇਅਰਫੁੱਲ ਰਿਹਾ ਕਰੋ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਸਕੈਮਰ ਜਿਹੜੇ ਸਕੈਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਫਰਵਰੀ 2025 ਤੋਂ ਥ੍ਰੀ ਹਿਲਸ ਆਰ ਸੀ ਐਮ ਪੀ ਨੇ ਇੱਕ ਇਨਵੈਸਟੀਗੇਸ਼ਨ ਲਾਂਚ ਕੀਤੀ ਸੀਗੀ ਵਿਕਟਮ ਨੇ ਜਿਹੜਾ ਹੈਡ ਸਰਚਡ ਫਾਰ ਹਾਈ ਇੰਟਰਸਟਿਡ ਸੇਵਿੰਗ ਆਪਰਚੁਨਿਟੀ ਆਨਲਾਈਨ ਲੀਡਿੰਗ ਟੂ ਕੰਟੈਕਟ ਵਿਦ ਏ ਕੰਪਨੀ ਰਿਪ੍ਰੈਜੈਂਟੇਟਿਵ ਹੂ ਕਲੇਮ ਟੂ ਬੀ ਵਿਦ ਜੇ ਪੀ ਮੋਰਗਨ ਫਸਦਾ ਤਾਂ ਬੰਦਾ ਉਦੋਂ ਹੀ ਹੈ ਵੈਸੇ ਜਦੋਂ ਲਾਲਚ 'ਚ ਫਸ ਬੜਾ ਪੈਂਦਾ ਜਦੋਂ ਟੂ ਗੁੱਡ ਟੂ ਬੀ ਟਰੂ ਹੁੰਦਾ ਨਾ ਉਹ ਤੋਂ ਬਚਿਆ ਕਰੋ ਜੇ ਤੁਹਾਨੂੰ ਕੋਈ ਕਹਿੰਦਾ ਨਾ ਕਿ ਮੈਨੂੰ $2,00,000 ਚਾਹੀਦਾ ਤੈਨੂੰ ਮੈਂ 20% ਇੰਟਰਸਟ ਦੇਊਂਗਾ ਉਹ ਫਿਰ ਇੰਟਰਸਟ ਇਕਦਮ ਹੀ ਨਹੀਂ ਆਊਗਾ ਇਸ ਲਾਲਚ 'ਚ ਕਈ ਵਾਰੀ ਬੰਦੇ ਫਸ ਜਾਂਦੇ ਆ ਹੁਣ ਇਹ ਵੀ ਬੰਦਾ ਸਰਚ ਕਰ ਰਿਹਾ ਜਿਹੜਾ ਵਿਕਟਮ ਹੈ ਕਿ ਮੈਨੂੰ ਹਾਈ ਇੰਟਰਸਟ ਰੇਟ ਸੇਵਿੰਗ ਅਪਰਚੁਨਿਟੀ ਕਿੱਥੋਂ ਮਿਲੂਗੀ ਸਰਚ ਕਰਦੇ ਕਰਦੇ ਨੂੰ ਉਹ ਫਸ ਗਿਆ ਇੱਕ ਕੰਪਨੀ ਦੇ ਨੁਮਾਇੰਦੇ ਨਾਲ ਜਿਹੜਾ ਕਿ ਅਸਲੀ ਨੁਮਾਇੰਦਾ ਹੈ ਹੀ ਨਹੀਂ ਸੀ ਉਸ ਕੰਪਨੀ ਦਾ ਜੇ ਪੀ ਮੋਰਗਨ ਦਾ ਉਹ ਆਪਣੇ ਆਪ ਨੂੰ ਨੁਮਾਇੰਦਾ ਸ਼ੋਅ ਕਰ ਰਿਹਾ ਸੀਗਾ ਔਰ ਜੇ ਪੀ ਮੋਰਗਨ ਜੀ ਆਈ ਸੀ ਵੇਚਦੀ ਨਹੀਂ ਹੈਗੀ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ ਉਹ ਦਿੰਦੇ ਹੀ ਨਹੀਂ ਹੈਗੇ ਸੋ ਉਸ ਚੱਕਰ ਦੇ ਵਿੱਚ ਹਾਈ ਇੰਟਰਸਟ ਰੇਟ ਲੈਣ ਦੇ ਚੱਕਰ ਦੇ ਵਿੱਚ ਇਹ ਬੰਦਾ ਫਸ ਗਿਆ ਧੱਕੇ ਚੜ ਗਿਆ ਹਰਪ੍ਰੀਤ ਸਿੰਘ ਗਿੱਲ ਦੇ 47 ਰਿਚਮੰਡ ਬੀ ਸੀ ਤੋਂ ਸੀਗਾ ਜਿਹੜਾ ਉਹਦੇ ਧੱਕੇ ਚੜ ਗਿਆ ਹੈ ਉੱਥੇ ਇਨਵੈਸਟਮੈਂਟ ਕਰ ਬੈਠਾ ਅਤੇ ਉਹ ਉੱਡ ਗਿਆ ਅਗਲਾ ਲੈ ਕੇ ਕਿਉਂਕਿ ਉਹ ਤਾਂ ਰਿਪ੍ਰੈਜੈਂਟੇਟਿਵ ਹੈ ਹੀ ਨਹੀਂ ਸੀ ਜੇ ਪੀ ਮੋਰਗਨ ਦਾ ਸੋ ਫਿਰ ਮਈ 6 ਨੂੰ ਉਹਦੇ ਨੇਸ਼ਨ ਵਾਈਡ ਵਾਰੰਟ ਕੱਢ ਦਿੱਤੇ ਗਿੱਲ ਦੇ ਅਤੇ ਫਿਰ ਫਾਈਨਲੀ ਹੁਣ ਅਰੈਸਟ ਹੋ ਗਿਆ ਅਤੇ ਹੁਣ ਉਹਦੇ 'ਤੇ ਕੇਸ ਚੱਲੂਗਾ ਕਿੰਨੀ ਕੁ ਸਜ਼ਾ ਹੋਊਗੀ ਪਤਾ ਨਹੀਂ ਪਰ ਬਚਾਅ ਰੱਖਿਆ ਕਰੋ ਇਹੋ ਜਿਹੋ ਕਿ ਜਦੋਂ ਵੀ ਤੁਹਾਨੂੰ ਕੀ ਤੁਹਾਨੂੰ ਪਤਾ ਆਪਾਂ ਨੂੰ ਪਤਾ ਹੈ ਕਿ ਜੀ ਆਈ ਸੀ 'ਤੇ ਇੰਟਰਸਟ ਰੇਟ 2-2.5% ਮਿਲਦਾ ਜੇ ਕਿਤੇ ਪ੍ਰਮੋਸ਼ਨ ਬੈਂਕਾਂ ਲਾ ਦੇਣ ਤਾਂ 3.5-4% ਮਿਲ ਜੂਗਾ ਅਤੇ ਜੇ ਤੁਹਾਨੂੰ ਕੋਈ ਜੀ ਆਈ ਸੀ ਦੇ 10-12-15% ਇੰਟਰਸਟ ਰੇਟ ਆਫਰ ਕਰ ਰਿਹਾ ਤਾਂ ਇਹਦਾ ਮਤਲਬ ਫਿਰ ਹੋਰ ਲੋ ਹੋਊਗਾ ਉਹ 'ਚ ਕਸੂਰ ਸਿਰਫ ਉਹਦਾ ਨਹੀਂ ਹੋਊਗਾ ਕਸੂਰ ਤੁਹਾਡਾ ਵੀ ਹੋਊਗਾ ਪੰਜਾਬੀ 'ਚ ਕਹਿੰਦੇ ਨਾ ਜ਼ਿਆਦਾ ਮੂੰਹ ਅੱਡਾਂਗੇ ਤਾਂ ਮੱਖੀਆਂ ਪੈਂਦੀਆਂ ਨੇ ਇਸ ਕਰਕੇ ਉਹ ਸੋਚ ਲਿਆ ਕਰੋ ਕਿ ਜਦੋਂ ਤੁਸੀਂ ਤੁਹਾਨੂੰ ਕੋਈ ਇੱਦਾਂ ਲਾਲਚ ਦੇ ਰਿਹਾ ਤਾਂ ਤੁਸੀਂ ਬਚ ਜਾਓ ਇਸ ਚੀਜ਼ ਤੋਂ ਇੱਕ ਘਰ ਵਾਪਸੀ ਹੋਈ ਹੈ ਜਿਵੇਂ ਪੰਜਾਬ 'ਚ ਹੁੰਦੀ ਆ ਆਪਣੇ ਜਾਂ ਇੰਡੀਆ 'ਚ ਹੁੰਦੀ ਆ ਪੋਲੀਟੀਸ਼ੀਨਾਂ ਦੀ ਲੈਸਰ ਸਲੇਵ ਲੇਕ MLA ਸਕਾਟ ਸਿਨਕਲੇਅਰ ਦੀ ਘਰ ਵਾਪਸੀ ਹੋ ਗਈ ਹੈ UCP ਦੇ ਵਿੱਚ ਪਿਛਲੇ ਮਹੀਨੇ ਤੋਂ ਆਪਾਂ ਗੱਲਾਂ ਬਾਤਾਂ ਕੀਤੀਆਂ ਸੀ ਕਿ 2 MLA ਪੀਟਰ ਗੋਥਰੇ ਜਿਹੜਾ ਕਿ ਇਨਫਰਾਸਟ੍ਰਕਚਰ ਮੰਤਰੀ ਸੀ UCP ਸਾਡੇ ਅਲਬਰਟਾ ਗਵਰਨਮੈਂਟ ਦੇ ਵਿੱਚ ਅਤੇ ਇਹ MLA ਰੂਰਲ ਸੀਗਾ ਸਕਾਟ ਸਿਨਕਲੇਅਰ UCP ਦਾ ਸਲੇਵ ਲੇਕ ਤੋਂ ਜਦੋਂ ਬਜਟ ਪਿਛਲੇ ਸਾਲ ਪੇਸ਼ ਕੀਤਾ ਤਾਂ ਉਦੋਂ ਇਹਨੇ ਕਹਿਤਾ ਸੀ ਕਿ ਮੇਰੀ ਰਾਈਡਿੰਗ ਲਈ ਤਾਂ ਬਜਟ ਦੇ ਵਿੱਚ ਕੁਛ ਨਹੀਂ ਹੈਗਾ ਤੁਸੀਂ ਐਡਮਿੰਟਨ ਨੂੰ ਵੀ ਦੇ ਰਹੇ ਹੋ ਕੈਲਗਰੀ ਨੂੰ ਵੀ ਦੇ ਰਹੇ ਹੋ ਅਤੇ ਇਸ ਕਰਕੇ ਮੇਰੇ ਮਿਊਨਸਪੈਲਿਟੀ ਦੇ ਵਿੱਚੋਂ ਚਿੱਠੀਆਂ ਵੀ ਤੁਹਾਨੂੰ ਆ ਗਈਆਂ ਨੇ ਕਿ ਸਾਨੂੰ ਪੈਸੇ ਚਾਹੀਦੇ ਨੇ ਤਾਂ ਵੀ ਮੈਂ ਬਜਟ ਦੇ ਹੱਕ 'ਚ ਵੋਟ ਨਹੀਂ ਪਾਉਣੀ ਅਤੇ ਉਹਨਾਂ ਨੇ UCP ਵਾਲੇ ਨੇ ਚੱਕ ਕੇ ਉਹਨੂੰ ਕਿੱਕ ਆਊਟ ਕਰਤਾ ਸੀਗਾ ਕੌਕਸ ਦੇ ਵਿੱਚੋਂ ਅਤੇ ਸਾਲ ਹੋ ਗਿਆ ਸੀ ਬਾਹਰ ਸੀ ਉਹ ਇੰਡੀਪੈਂਡੈਂਟ ਬੈਠਦਾ ਸੀ ਹੁਣ ਗਾਹਾਂ ਇਲੈਕਸ਼ਨ ਆ ਰਹੀ ਹੈਗਾ ਯੰਗ ਹੈ ਮੁੰਡਾ ਹਾਲੇ ਅਤੇ

ਹੁਣ ਸਮਝਾਇਆ ਹੋ ਅਗਲਿਆਂ ਨੇ ਵੀ ਪਤਾ ਤੇਰਾ ਸਵਾ ਡੇਢ ਲੱਖ ਮੁਫਤ 'ਚ ਕੁੱਟਦਾ ਲੈਣਾ ਨਹੀਂ ਕੁਛ ਦੇਣਾ ਨਹੀਂ ਤੂੰ ਸ਼ਿਕੂ ਲੈਣਾ ਲੋਕਾਂ ਤੋਂ ਕੱਲ੍ਹ ਨੂੰ ਇਹਨਾਂ ਨੇ ਤੂੰ ਹੋਰ ਖੜਾ ਦੇਣਾ ਕੋਈ ਅਤੇ ਤੂੰ ਬੇਰੁਜ਼ਗਾਰ ਹੋ ਜਾਏਗਾ ਅਤੇ ਫਾਈਨਲੀ ਹੁਣ ਜਿਹੜਾ ਗੌਰਮੈਂਟ ਵਿਪ ਜਸਟਿਨ ਰਾਈਟ ਉਹ ਕਹਿੰਦਾ ਵੀ ਰੁਕੀ ਐਮ ਐਲ ਏ ਸੀਗਾ ਪਹਿਲੀ ਵਾਰ ਬਣਿਆ ਸੀਗਾ ਅਤੇ ਕਹਿੰਦਾ ਵੀ ਅਸੀਂ ਹੁਣ ਇਹਨੂੰ ਵਾਪਸ ਲੈਂਦੇ ਹਾਂ ਥਰਸਡੇ ਮੋਰਨਿੰਗ ਉਹਨੂੰ ਵਾਪਸ ਲੈ ਲਿਆ ਐਮ ਐਲ ਏ 'ਚ ਬਾਕੀ ਮੈਂਬਰਾਂ ਨੇ ਕਾਕਸ ਨੇ ਵੋਟ ਪਾ ਤੀ ਇਹਨੇ ਲੈ ਲਓ ਵਾਪਸ ਅਤੇ ਹੁਣ ਉਹ ਐਮ ਐਲ ਏ ਸਾਹਿਬ ਕਹਿੰਦੇ ਲੁਕਿੰਗ ਬੈਕ ਦੇਰ ਵਰ ਟਾਈਮਸ ਆਈ ਲੈਟ ਪੈਸ਼ਨ ਐਂਡ ਇਮੋਸ਼ਨ ਲੀਡ ਮਾਈ ਡਿਸੀਜ਼ਨਸ ਸਿਨਕਲੇਅਰ ਸੈਡ ਸੋਸ਼ਲ ਮੀਡੀਆ 'ਤੇ ਆਪਣੇ ਉਹਨੇ ਦੱਸੀ ਹੈ ਗੱਲ ਅਤੇ ਕਹਿੰਦਾ ਮੈਂ ਪਬਲਿਕਲੀ ਪ੍ਰੀਮੀਅਰ ਨੂੰ ਕ੍ਰਿਟੀਸਾਈਜ਼ ਕੀਤਾ ਸਰਕਾਰ ਨੂੰ ਕ੍ਰਿਟੀਸਾਈਜ਼ ਕੀਤਾ ਅਰਾਊਂਡ ਦਾ ਬਜਟ ਅਤੇ ਹੁਣ ਫਿਰ ਖੜ ਕੇ ਸੌਰੀ ਮੰਗੀ ਆ ਉੱਥੇ ਮੁਆਫ਼ੀ ਮੰਗੀ ਆ ਮੰਗਾ ਲੈਂਦੇ ਅਗਲੇ ਸਿਨਕਲੇਅਰ ਅਪੋਲੋਜਾਈਜ਼ ਇਨ ਦਾ ਲੈਜਿਸਲੇਸ਼ਨ ਵੈਡਨਸਡੇ ਕਾਲਿੰਗ ਹਿਜ ਪਾਸਟ ਕ੍ਰਿਟੀਸਿਜ਼ਮ ਆਫ ਹਿਜ ਫਾਰਮਰ ਕੋਲੀਗਸ ਸ਼ਾਰਟ ਸਾਈਟਡ ਐਂਡ ਪੈਸ਼ਨੇਟ ਅਤੇ ਕਹਿੰਦਾ ਮੈਨੂੰ ਹੁਣ ਸਮਝ ਲੱਗੀ ਹੈ ਬਈ ਕਹਿੰਦਾ ਆਈ ਵਾਜ਼ ਮਿਸਗਾਈਡਡ ਕਹਿੰਦਾ ਮੈਂ ਹੁਣ ਸਮਝ ਲੱਗੀ ਹੈ ਕਿ ਜਿਹੜਾ ਵੈਸਟ ਮਿਨਿਸਟਰ ਪਾਰਲੀਮੈਂਟਰੀ ਸਿਸਟਮ ਹੈ ਇਹ ਕਿਵੇਂ ਚੱਲਦਾ ਹੈ ਰਾਈਟ ਜਿਹੜਾ ਕਿ ਜਸਟਿਨ ਰਾਈਟ ਜਿਹੜਾ ਕਿ ਵਿਪ ਹੈ ਉਹ ਕਹਿੰਦਾ ਉਹਨੇ ਆਪਣੀ ਸਟੇਟਮੈਂਟ 'ਚ ਕਿਹਾ ਕਹਿੰਦਾ ਸਿਨਕਲੇਅਰ ਹੈਜ਼ ਐਕਸਪ੍ਰੈਸਡ ਡੀਪ ਰਿਗਰੈਟ ਫਾਰ ਹਿਜ਼ ਪਾਸਟ ਕਾਮੈਂਟ ਐਂਡ ਐਕਸ਼ਨਸ ਰਾਈਟ ਐਟਰੀਬਿਊਟਡ ਦੈਮ ਟੂ ਅ ਮਿਸਅੰਡਰਸਟੈਂਡਿੰਗ ਆਫ ਦਾ ਵੈਸਟ ਮਿਨਿਸਟਰ ਪਾਰਲੀਮੈਂਟਰੀ ਸਿਸਟਮ ਐਂਡ ਮਿਸਗਾਈਡਡ ਐਡਵਾਈਸ ਉਹ ਕਹਿੰਦਾ ਉਹਨੂੰ ਬਾਹਰ ਲੋਕਾਂ ਨੇ ਮਿਸਗਾਈਡ ਕਰਤਾ ਅਤੇ ਮਿਸਅੰਡਰਸਟੈਂਡਿੰਗ ਕਰ ਗਿਆ ਵੈਸਟ ਮਿਨਿਸਟਰ ਪਾਰਲੀਮੈਂਟਰੀ ਸਿਸਟਮ ਹੁਣ ਵੈਸਟ ਮਿਨਿਸਟਰ ਪਾਰਲੀਮੈਂਟਰੀ ਸਿਸਟਮ ਕੀ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਭਾਈ ਜੇ ਇਹ ਸੋਚੋ ਕਿ ਮੈਂ ਆਪਦੇ ਲੋਕਾਂ ਲਈ ਕੰਮ ਕਰਨਾ ਜਾ ਕੇ ਮੈਂ ਆਪਦੇ ਰਾਈਡਿੰਗ ਦੇ ਵਿੱਚ ਗਰਾਊਂਡਸ ਹੈ ਨਹੀਂ ਜਾਂ ਜਿਹੜੇ ਵੀ ਰਿਸਟ੍ਰਿਕਸ਼ਨ ਪੈਂਦੀ ਹੈ ਤੁਹਾਡੀ ਉੱਥੇ ਹੈਲਥ ਸਿਸਟਮ ਗੁੱਡ ਨਹੀਂ ਹੈਗਾ ਜਾਂ ਉੱਥੇ ਕੁਛ ਜਿਹੜੀ ਚੀਜ਼ ਹੈ ਨਹੀਂ ਮੈਂ ਲੈ ਕੇ ਦੇਣੀ ਹੈ ਅਤੇ ਮੈਂ ਲੜੂੰਗਾ ਤੁਹਾਡੇ ਲਈ ਇਮੋਸ਼ਨਸ ਅਤੇ ਪੈਸ਼ਨ ਜਿਹੜਾ ਹੈਗਾ ਉਹ ਵੈਸਟ ਮਿਨਿਸਟਰ ਪਾਰਲੀਮੈਂਟਰੀ ਸਿਸਟਮ 'ਚ ਨਹੀਂ ਕੰਮ ਕਰਦਾ ਉੱਥੇ ਤਾਂ ਇਹ ਹੈ ਕਿ ਪੰਜਾਬੀ ਦੇ ਵਿੱਚ ਜਦੋਂ ਤੁਸੀਂ ਬਣ ਗਏ ਲੱਲੇ ਬੋਲੇ ਜੇ ਹੋ ਕੇ ਮੋਲੇ ਬਲਦ ਵਾਂਗੂ ਸਿੰਘ ਜੇ ਕੰਨ ਜੇ ਸੱਟ ਕੇ ਨਾ ਚੁੱਪ ਕਰਕੇ ਤੁਰੇ ਫਿਰੋ ਢੀਠ ਜੇ ਹੋ ਕੇ ਲੋਕੀ ਰੌਲਾ ਰੂਲਾ ਪਾਉਂਦੇ ਆ ਪਾਈ ਜਾਣ ਦਿਓ ਵੋਟਾਂ ਦੇ ਨੇੜੇ ਜੇ ਆ ਕੇ ਫਿਰ ਮਿਹਨਤਾਂ ਤਰਲੇ ਜੇ ਕਰ ਲਓ ਦੁਆਰਾ ਇਲੈਕਸ਼ਨ ਲਈ ਚੁਣੇ ਜਾਣ ਲਈ ਤੁਸੀਂ ਇਹ ਦੇਖਣਾ ਕਿ ਬਣਨਾ ਕਿਵੇਂ ਅਗਲੀ ਵਾਰ ਇਹ ਹੈ ਵੈਸਟ ਮਿਨਿਸਟਰ ਸਿਸਟਮ ਅਤੇ ਪਾਰਲੀ ਅਸੈਂਬਲੀ ਦੇ ਵਿੱਚ ਅਤੇ ਪਾਰਲੀਮੈਂਟ ਦੇ ਵਿੱਚ ਬੈਠ ਕੇ ਪਿੱਛੇ ਤਾੜੀਆਂ ਮਾਰਨੀਆਂ ਚੀਕਾਂ ਮਾਰਨੀਆਂ ਜਦੋਂ ਤੁਹਾਡਾ ਲੀਡਰ ਬੋਲ ਕੇ ਹਟੂਗਾ ਇਦੋਂ ਵੱਧ ਹੋਰ ਤੁਸੀਂ ਕੁਛ ਨਹੀਂ ਕਰਨਾ ਹੈਗਾ ਐਵੇਂ ਨਹੀਂ ਕਿ ਇਮੋਸ਼ਨਸ ਕਿ ਮੇਰੇ ਲੋਕ ਜੀ ਸਾਡੇ ਭੁੱਖ ਮਰੀ ਆ ਉੱਥੇ ਮੇਰੇ ਰਾਈਡਿੰਗ ਦੇ ਵਿੱਚ ਮੇਰੇ ਲੋਕਾਂ ਨੂੰ ਆਹ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਅਤੇ ਮੈਂ ਆਹ ਲੈ ਕੇ ਦੇਊਂਗਾ ਨਾ ਨਾ ਨਾ ਇੱਦਾਂ ਦੀ ਗੱਲ ਕੁਛ ਨਹੀਂ ਕਰਨੀ ਹੈਗੀ ਆਪਦਾ ਅਕਾਊਂਟ ਨੰਬਰ ਦਿਓ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ 'ਚ ਆਉਂਦਾ ਦੈਟਸ ਇੱਟ ਅਤੇ ਆਰਾਮ ਨਾਲ ਆਪਦੇ ਪਰਕਸ ਇੰਜੋਏ ਕਰੋ ਦਫ਼ਤਰ ਇੱਕ ਰੱਖਿਆ ਰਾਈਡਿੰਗ ਦੇ ਵਿੱਚ ਇੱਕ ਤੁਹਾਡਾ ਉੱਥੇ ਹੁੰਦਾ ਉੱਥੇ ਆਪਦਾ ਆਰਾਮ ਨਾਲ ਨੈਪ ਸ਼ੈਪ ਲਓ ਦੁਪਹਿਰੇ ਘੰਟਾ ਡੇਢ ਘੰਟਾ ਇਹ ਹੈ ਵੈਸਟ ਮਿਨਿਸਟਰ ਸਿਸਟਮ ਅਤੇ ਹੁਣ ਘਰ ਵਾਪਸੀ ਹੋ ਗਈ ਹੈ ਜੀ ਹੁਣ ਆਰਾਮ ਨਾਲ ਅਗਲੀ ਵਾਰ ਫਿਰ ਬਣ ਜੂਗਾ ਅਤੇ ਇਸ ਕਰਕੇ ਬੱਲੇ ਬੱਲੇ ਆ ਜੀ ਬਸ ਸੋ ਪੀਟਰ ਗੋਥਰੇ ਵਿਚਾਰਾ ਹੁਣ ਇਕੱਲਾ ਰਹਿ ਗਿਆ ਉਹ ਅਲਬਰਟਾ ਟੂਰੀ ਪਾਰਟੀ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਕਹਿੰਦਾ ਇਸ ਇਟ ਇਜ਼ ਬਿਟ ਆਫ ਅ ਹੈਡ ਸਕਰੈਚਰ ਇਟ ਵਾਜ਼ ਓਨਲੀ ਲਿਟਲ ਓਵਰ ਅ ਈਅਰ ਅਗੋ ਦੈਨ ਸਕਾਟ ਵਾਜ਼ ਸਟੈਂਡਿੰਗ ਆਊਟਸਾਈਡ ਦਾ ਲੈਜਿਸਲੇਸ਼ਨ ਟਾਕਿੰਗ ਅਬਾਊਟ ਦਾ ਲੈਕ ਆਫ ਫਿਜ਼ੀਕਲ ਰਿਸਪੋਂਸੀਬਿਲਿਟੀ ਕਹਿੰਦਾ ਸਾਲ ਹੀ ਹੋਇਆ ਹਲੇ ਜਦੋਂ ਪੌੜੀਆਂ 'ਤੇ ਖੜ੍ਹ ਕੇ ਲੈਜਿਸਲੇਟ ਦੇ ਕਹਿੰਦਾ ਸੀਗਾ ਲੈਕ ਆਫ ਜਿਹੜੀ ਕਰਦਾ ਸੀ ਗੱਲਾਂ ਫਿਜ਼ੀਕਲ ਰਿਸਪੋਂਸੀਬਿਲਿਟੀ ਦੀਆਂ ਵਿਦ ਇਨ ਦਾ UCP ਬਸ ਇੱਦਾਂ ਹੀ ਹੁੰਦਾ ਜੀ ਇਹ ਬਸ ਰਾਜਨੀਤੀ ਹੈ ਹੀ ਇਹ ਆ ਪੰਜਾਬੀ 'ਚ ਕਹਿੰਦੇ ਵੀ ਜ਼ਮੀਰ ਤੁਹਾਡੀ ਮਾਰਨੀ ਪੈਂਦੀ ਹੈ ਅਤੇ ਹੁਣ ਗੱਲਾਂ ਬਾਤਾਂ ਤਾਂ ਹੋਰ ਵੀ ਬਹੁਤ ਨੇ ਪਰ ਇੱਕ ਗੱਲ ਜਿਹੜੀ ਕਰਨੀ ਜ਼ਰੂਰੀ ਹੈ ਉਹ ਇਹ ਹੈ ਕਿ ਕੱਲ੍ਹ ਨਗਰ ਕੀਰਤਨ ਸੀਗਾ ਥੋੜ੍ਹੀ ਜਿਹੀ ਬ੍ਰੇਕ ਲੈ ਲਵਾਂ

94.7 FM ਤੇ ਲੋਕ ਸਤ ਪ੍ਰੋਗਰਾਮ ਸੁਣ ਰਹੇ ਜੀ ਬਹੁਤ ਬਹੁਤ ਧੰਨਵਾਦ ਤੇ ਨਗਰ ਕੀਰਤਨ ਦੀ ਰਿਪੋਰਟ ਦੀ ਗੱਲਬਾਤ ਕਰ ਲਈਏ ਆਪਾਂ ਕੱਲ ਨਗਰ ਕੀਰਤਨ ਸੀ ਵੈਦਰ ਬਹੁਤ ਵਧੀਆ ਸੀਗਾ ਤੇ ਪਹਿਲਾਂ ਬੱਦਲ ਬਾਈ ਜੀ ਤੋਂ ਬਾਅਦ ਫਿਰ ਧੁੱਪ ਨਿਕਲ ਆਈ ਸੀਗੀ ਤੇ ਸੋਹਣਾ ਪ੍ਰੋਗਰਾਮ ਰਿਹਾ ਸਭ ਤੋਂ ਵੱਡੀ ਗੱਲ ਹੈ ਕਿ ਸੁੱਖ ਸ਼ਾਂਤੀ ਨਾਲ ਸਾਰਾ ਕੁਛ ਨਿਬੜ ਗਿਆ ਤੇ ਹਮੇਸ਼ਾ ਦੀ ਤਰ੍ਹਾਂ ਸੰਗਤ ਕਿਉਂਕਿ ਹੁਣ ਵਧੀ ਜਾਂਦੀ ਹੈ ਲੱਖ ਦੇ ਕਰੀਬ ਦੱਸਦੇ ਆ ਕਿ ਲੋਕ ਨਗਰ ਕੀਰਤਨ ਚ ਪਹੁੰਚੇ ਸੀ ਰੈਗੂਲਰ ਰੂਟ ਤੋਂ ਹੁੰਦਾ ਹੋਇਆ ਨਗਰ ਕੀਰਤਨ ਜਿਹੜਾ ਹੈਗਾ ਪ੍ਰੇਅਰ ਇਵੈਂਟਸ ਐਤਕੀ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਉੱਥੇ ਨਹੀਂ ਕੀਤਾ ਗਿਆ ਉਹ ਸਿੱਧਾ ਥੋੜ੍ਹੀ ਦੇਰ ਸਟੋਪ ਕਰਕੇ ਕੈਸਲ ਰਿਜ ਬੁਲੇਵਾਰਡ ਤੇ ਗੁਰੂ ਘਰ ਵਾਪਸ ਚਲੇ ਗਏ ਸੀਗੇ ਚੰਗੀ ਗੱਲ ਹੈ ਇੱਦਾਂ ਹੀ ਹੋਣਾ ਚਾਹੀਦਾ ਗੱਲ ਜਿਹੜੀ ਮੈਂ ਕਰਨੀ ਹੈ ਇੱਕ ਤਾਂ ਇਹ ਹੈ ਕਿ ਇੱਕ ਤਾਂ ਗੁਰੂ ਘਰ ਦੀ ਕਮੇਟੀ ਭਾਵੇਂ ਸੇਰਾ ਤਾਂ ਉਹਨਾਂ ਸਿਰ ਹੀ ਜਾਣਾ ਹੁੰਦਾ ਤੇ ਜੇ ਕੋਈ ਗਲਤ ਹੋ ਜੇ ਤਾਂ ਫਿਰ ਗਾਲਾਂ ਵੀ ਉਹਨਾਂ ਨੂੰ ਹੀ ਪੈਂਦੀਆਂ ਨੇ ਪਰ ਇਹਦੇ ਪਿੱਛੇ ਐਡਾ ਵੱਡਾ ਜਿਹੜਾ ਪ੍ਰੋਗਰਾਮ ਕਰਨਾ ਹੈ ਨਾ ਇਹਦੇ ਪਿੱਛੇ ਬਹੁਤ ਸਾਰੇ ਸੈਂਕੜੇ ਵਾਲੰਟੀਅਰਸ ਲੱਗੇ ਹੁੰਦੇ ਨੇ ਕਈ ਮਹੀਨੇ ਪਹਿਲਾਂ ਇਹ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਬਹੁਤ ਜਿਹੜੇ ਸੰਗਤ ਆ ਜਿਹੜੀ ਇਹਦੇ ਪਿੱਛੇ ਕੰਮ ਕਰ ਰਹੀ ਹੁੰਦੀ ਹੈ ਸਿਟੀ ਨਾਲ ਪਰਮਿਟਾਂ ਦੇ ਲੈ ਕੇ ਅਲਬਰਟਾ ਹੈਲਥ ਸਰਵਿਸ ਨਾਲ ਫੂਡ ਨਾਲ ਸੰਬੰਧਿਤ ਗੱਲਾਂ ਬਾਤਾਂ ਬਹੁਤ ਕੁਛ ਹੁੰਦਾ ਔਰ ਕਮੇਟੀ ਦੇ ਉੱਤੇ ਬਹੁਤ ਖਾਸ ਕਰਕੇ ਜਿਹੜੇ ਪ੍ਰਧਾਨ ਸਾਹਿਬ ਹੈ ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਹੁੰਦਾ ਹੈ ਇਸ ਚੀਜ਼ ਦਾ ਸਟ੍ਰੈਸ ਹੁੰਦੀ ਹੈ ਕਿ ਮੈਂ ਦੇਖਿਆ ਸਾਰਾ ਕੁਛ ਇਹ ਕਿਉਂਕਿ ਇੱਕ ਤਾਂ ਫਲੋਟਾਂ ਨੂੰ ਲੈ ਕੇ ਹੁਣ ਤਾਂ ਐਤਕੀ ਤਾਂ ਮੈਂ ਸੱਚੀ ਗੱਲ ਦੱਸਾਂ ਕਿ ਮੈਥੋਂ ਨਹੀਂ ਐਤਕੀ ਜਾ ਹੋਇਆ ਕਿਉਂਕਿ ਥੋੜ੍ਹੀ ਜਿਹੀ ਬੈਕ ਦਾ ਇਸ਼ੂ ਸੀਗਾ ਮੈਂ ਨਹੀਂ ਸੀ ਚਾਹੁੰਦਾ ਮੈਂ ਕਾਫੀ ਰਿਕਵਰ ਹੋ ਗਿਆ 99% ਤੇ ਮੈਂ ਕਿਹਾ ਜੇ ਤੁਰ ਫਿਰ ਲਏ ਖੜੇ ਰਹੇ ਉੱਥੇ ਦੁਬਾਰਾ ਕਿਤੇ ਨਾ ਟਰਬਲ ਆ ਜਾਏ ਤਾਂ ਮੈਂ ਗਿਆ ਨਹੀਂ ਪਰ ਮੈਂ ਸਾਂਝਾ ਟੀਵੀ ਵਾਲਿਆਂ ਨੇ ਬੜਾ ਸੋਹਣਾ ਕਵਰ ਕੀਤਾ ਘਰ ਬੈਠ ਕੇ ਟੀਵੀ 'ਤੇ ਦੇਖਿਆ ਐਤਕੀ ਕਲੀਨਅਪ ਕਰੂ ਤੋਂ ਵੀ ਮਾਫ਼ੀ ਮੰਗੀ ਉਹਨਾਂ ਤੋਂ ਵੀ ਉਹਨਾਂ ਨਾਲ ਵੀ ਥੋੜ੍ਹਾ ਬਹੁਤ 2-4 ਘੰਟੇ ਜਿੰਨਾ ਕੁ ਜੋਗਾ ਮੈਂ ਹੁਣ ਲਵਾਉਣਾ ਹੁੰਦਾ ਪਰ ਨਹੀਂ ਪਹੁੰਚ ਹੋਇਆ ਪਰ

ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਪਿੱਛੇ ਚਾਹੀਦਾ ਸਾਡਾ, ਤੁਸੀਂ ਪਿੱਛੇ ਲਓ ਉਦੋਂ ਪਿੱਛੇ ਲਾਤਾ ਸਾਡਾ, ਤੁਸੀਂ ਇੱਧਰ ਲਾਤਾ ਸਾਡਾ ਉੱਧਰ ਲਾਤਾ, ਬਹੁਤ ਖੁਸ਼ ਹੁੰਦਾ। ਤੇ ਐਤਕੀ ਮੋਟਰਸਾਈਕਲ ਵੀ ਨਹੀਂ ਸੀਗੇ, ਕਿਉਂਕਿ ਅਕਸਰ ਕਿਹਾ ਜਾਂਦਾ ਕਿ ਨਗਰ ਕੀਰਤਨ ਦੀ ਅਗਵਾਹੀ ਗੁਰੂ ਗ੍ਰੰਥ ਸਾਹਿਬ ਕਰ ਰਹੇ ਹੈ, ਤੇ ਨਗਰ ਕੀਰਤਨ ਦੀ ਅਗਵਾਹੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਰਨੀ ਚਾਹੀਦੀ ਹੈ। ਤੇ ਜੇ ਤੁਸੀਂ 50 ਮੂਹਰੇ ਮੋਟਰਸਾਈਕਲ ਲਾਏ ਹੈ ਤਾਂ ਮਤਲਬ ਨਗਰ ਕੀਰਤਨ ਦੀ ਅਗਵਾਈ ਫਿਰ ਮੋਟਰਸਾਈਕਲ ਕਰ ਰਹੇ ਹੈ, ਗੁਰੂ ਗ੍ਰੰਥ ਸਾਹਿਬ ਨਹੀਂ ਕਰ ਰਹੇ। ਚੰਗੀ ਗੱਲ ਹੈ, ਜਿਵੇਂ ਵੀ ਹੋਇਆ ਸਾਰੇ ਕਲੱਬ ਮੰਨ ਗਏ ਆ ਨਾਂ ਲਾਉਣ ਦੇ ਵਿੱਚ, ਅਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਕਿ ਨਗਰ ਕੀਰਤਨ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉਹ ਕੀਰਤਨ ਹੀ ਹੋਣਾ ਚਾਹੀਦਾ, ਬਾਕੀ ਸਾਰਾ ਕੁਛ ਢਾਡੀ ਆਪਾਂ ਪ੍ਰੇਰੀ ਵਿੰਡ ਪਾਰਕ 'ਚ ਲੱਗੇ ਹੋਏ ਸੀ ਸੁਣ ਲੈਂਦੇ ਹਾਂ, ਕਿਉਂਕਿ ਢਾਡੀਆਂ ਦਾ ਵੀ ਵੈਸੇ ਪਰੇਡ ਦੇ ਵਿੱਚ ਕੋਈ ਬਾਹਲਾ ਮਤਲਬ ਨਹੀਂ ਹੁੰਦਾ। ਕੀਰਤਨ ਹੋ ਰਿਹਾ, ਲੋਕ ਆਨੰਦ ਲੈ ਰਹੇ ਨੇ ਅਤੇ ਪਿੱਛੇ ਫਾਲੋ ਕਰ ਰਹੇ ਨੇ, ਦੈਟਸ ਹਾਊ ਇਟ ਸ਼ੁੱਡ ਬੀ। ਔਰ ਵਧਾਈ ਦੇ ਪਾਤਰ ਆ ਸਾਰੇ ਹੀ ਕਮੇਟੀ ਮੈਂਬਰ, ਸਾਰੇ ਹੀ ਵਾਲੰਟੀਅਰਸ, ਸੈਂਕੜੇ ਦੀ ਤਾਦਾਦ ਵਿੱਚ ਵਾਲੰਟੀਅਰ ਜਿਹੜੇ ਆਪਣੇ ਕੰਮ ਕਰ ਰਹੇ ਸੀ ਉੱਥੇ, ਆਪੋ ਆਪਣੀਆਂ ਜੋਬਾਂ ਆਪਣੇ ਦੇਖ ਰਹੇ ਸੀ, ਕਿਉਂਕਿ ਐਤਕੀ ਇਹ ਵੀ ਸੀਗਾ ਜਿਸ ਤਰ੍ਹਾਂ ਨਸਲਵਾਦ, ਰੇਸਿਜ਼ਮ, ਹੇਟ ਕ੍ਰਾਈਮ ਫੇਸਬੁੱਕ 'ਤੇ, ਸੋਸ਼ਲ ਮੀਡੀਆ 'ਤੇ ਆਪਣੇ ਵਿਰੁੱਧ ਹੋ ਰਿਹਾ, ਡਰ ਸੀ ਕਿ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਾ ਹੋ ਜਾਵੇ, ਅਤੇ ਸ਼ੁਕਰ ਹੈ ਸਾਰਾ ਕੁਛ ਸੁੱਖ ਸ਼ਾਂਤੀ ਨਾਲ ਹੋ ਗਿਆ। ਹੁਣ ਜਿਹੜੀ ਜ਼ਿਆਦਾ ਇੰਪੋਰਟੈਂਟ ਗੱਲ ਹੈਗੀ ਉਹ ਹੈਗੀ ਹੈ ਕਲੀਨਅਪ ਦੀ। 4 ਵਜੇ ਮੈਂ ਦੇਖ ਰਿਹਾ ਸੀ ਸਾਡੇ ਵਟਸਐਪ ਗਰੁੱਪ 'ਤੇ, ਕਿਉਂਕਿ ਮੈਂ ਉਸ ਗਰੁੱਪ 'ਚ ਹੈਗਾ ਭਾਵੇਂ ਮੈਂ ਪਹੁੰਚ ਨਹੀਂ ਸੀ ਸਕਿਆ, 4 ਵਜੇ ਵੀ ਅੱਜ ਪ੍ਰੇਰਵਿੰਡ ਪਾਰਕ ਦੇ ਵਿੱਚ ਵਾਲੰਟੀਅਰ ਲੱਗੇ ਹੋਏ ਸੀ ਕਲੀਨਅਪ ਕਰਨ ਲਈ। ਔਰ ਸਾਡੇ ਸਾਰੇ ਹਾਕੀ ਕਲੱਬ, ਮੈਂ ਕਿਸੇ ਪਾਰਟੀਕੁਲਰ ਕਲੱਬ ਦਾ ਨਾਂ ਨਹੀਂ ਲਊਂਗਾ, ਪਲੱਸ ਨਾਲ ਹੋਰ ਵਾਲੰਟੀਅਰ ਜਿਹੜੇ ਗੁਰੂ ਘਰ ਤੋਂ ਜਾਂ ਕਮਿਊਨਿਟੀ ਦੇ ਵਿੱਚੋਂ ਉੱਥੇ ਲੱਗੇ ਹੋਏ ਸੀ, ਕੱਲ੍ਹ ਦੇ 11 ਵਜੇ ਦੇ ਲੱਗੇ ਹੋਏ ਆ ਵਾਲੰਟੀਅਰ ਉੱਥੇ, ਅਤੇ ਅੱਜ 4 ਵਜੇ ਤੱਕ ਵੀ ਕਲੀਨਅਪ ਕਰ ਰਹੇ ਸੀਗੇ। ਹੁਣ ਇੱਥੇ ਚੀਜ਼ ਜਿਹੜੀ ਹੈਗੀ ਹੈ ਇਹ ਬੋਦਰ ਕਰਦੀ ਹੈ ਕਿ ਜੇ ਕਿਤੇ ਜਿਵੇਂ ਬਾਕੀ ਸਾਰਾ ਕੁਛ ਐਤਕੀ ਇੰਪਰੂਵ ਹੋ ਗਿਆ, ਜੇ ਸੰਗਤ ਸਾਥ ਦੇ ਦੇਵੇ ਅਤੇ ਬਿਜ਼ਨਸ ਕਮਿਊਨਿਟੀ ਸਾਥ ਦੇ ਦੇਣ, ਜਿੰਨੇ ਸਟਾਲਸ ਲੱਗਦੇ ਨੇ ਉੱਥੇ ਬਿਜ਼ਨਸ ਕਮਿਊਨਿਟੀ ਵਾਲੇ ਜਦੋਂ ਆਪਣੇ ਨਾਲ ਖਾ ਲੈਂਦੇ ਨੇ, ਅਤੇ ਉਦੋਂ ਕਿਤੇ ਲਾਉਣ ਤੋਂ ਪਹਿਲਾਂ ਮੀਟਿੰਗ ਕਰਕੇ ਇੱਕ ਵਾਰੀ ਸਾਰਾ ਕੁਛ ਇਕੱਠੇ ਹੋ ਕੇ ਦੇਖ ਲੈਣ ਵੀ ਕਿੰਨਾ ਕੁ ਫੂਡ ਆਪਾਂ ਨੂੰ ਚਾਹੀਦਾ, ਕਿੱਥੇ ਕਿੱਥੇ ਲਾਉਣੇ ਆ, ਤਾਂ ਕਿ ਜਿਹੜੀ ਫੂਡ ਦੀ ਵੇਸਟੇਜ ਆ ਉਹ ਨਾ ਹੋਵੇ। ਅਤੇ ਜੇ ਕਿਤੇ ਸੰਗਤ ਵੀ ਸਮਝ ਜਾਵੇ, ਸਿਆਣੇ ਹੈਗੇ ਆ ਸਾਰੇ, ਇਹ ਨਹੀਂ ਹੈਗਾ ਕਿ ਪਤਾ ਨਹੀਂ ਕਿਸੇ ਨੂੰ ਕੁਛ, ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ 3 ਬਿਨ ਹੈ, ਗ੍ਰੀਨ ਬਿਨ, ਬਲੂ ਅਤੇ ਬਲੈਕ। ਆਪਾਂ ਸਾਰੇ ਜਿਹੜੇ ਉੱਥੇ ਪਹੁੰਚੇ ਆ ਕੱਲ੍ਹ ਲੱਖ, ਉਹ ਸਾਰੇ ਉਹ ਬਿਨ ਆਪਣੇ ਘਰਾਂ 'ਚ ਯੂਜ਼ ਕਰਦੇ ਹਾਂ, ਅਤੇ ਆਪਾਂ ਨੂੰ ਪਤਾ ਹੈ ਕਿ ਕਿਹੜੇ ਬਿਨ 'ਚ ਕੀ ਸਿੱਟਣਾ। ਪਰ ਉੱਥੇ ਕਿਉਂਕਿ ਸਾਨੂੰ ਲੱਗਦਾ ਕਿ ਅਸੀਂ ਹੁਣ ਉਸ ਵਾਲਾ ਇੰਡੀਆ ਵਾਲਾ ਜਿਹੜਾ ਸਾਡਾ ਜਿਹੜਾ ਹੈਗਾ ਨਾ, ਉਹ ਫਿਰ ਚਿੱਪ ਇੱਥੇ ਐਕਟਿਵ ਹੋ ਜਾਂਦਾ, ਉੱਥੇ ਫਿਰ ਲੱਗਦਾ ਵੀ ਸਿੱਟੀ ਚੱਲੋ ਕੋਈ ਗੱਲ ਨਹੀਂ, ਹੈਗੇ ਆਹ ਜਿਹੜੇ ਫਿਰਦੇ ਆ ਇੱਥੇ 150-200 250-250 ਬੰਦਾ, ਇਹ ਆਪੇ ਸਫਾਈ ਕਰੀ ਜਾਣਗੇ, ਉਹ ਵੀ ਤੁਹਾਡੇ ਵਰਗੇ ਹੀ ਹੈ, ਉਹ ਤੁਹਾਡੇ ਵਾਂਗੂ ਉਹ ਵੀ ਨਗਰ ਕੀਰਤਨ 'ਚ ਸ਼ਾਮਿਲ ਹੋਣਾ ਚਾਹੁੰਦੇ ਹੁੰਦੇ ਆ। ਪਰ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇਹ ਵੀ ਹੈ ਕਿ ਯਾਰ ਅਗਲੇ ਸਾਲ ਨੂੰ ਪ੍ਰੇਰਵਿੰਡ ਪਾਰਕ ਦੁਆਰਾ ਮਿਲ ਜਾਵੇ, ਕਿਤੇ ਨਾ ਕਰ ਦੇਣ। ਉਹ ਇਸੇ ਕਰਕੇ ਕੱਲ੍ਹ 11 ਵਜੇ ਦੇ ਲੱਗੇ ਹੋਏ ਆ, ਅੱਜ 4 ਵਜੇ ਤੱਕ ਵੀ ਜਿਹੜੀ ਮੈਨੂੰ ਵੀਡੀਓ ਆਈ ਲਾਸਟ 4 ਵਜੇ ਕਿ ਹਾਲੇ ਵਾਲੰਟੀਅਰ ਉੱਥੇ ਲੱਗੇ ਹੋਏ ਆ। ਸੋ ਜੇ ਕਿਤੇ ਆਪਾਂ ਸੰਗਤ ਦੇ ਖਾਨੇ 'ਚ ਪਾਉਣ ਦੇ ਕਾਮਯਾਬ ਹੋ ਜਾਈਏ ਕਿ ਭਾਈ ਜਿਹੜੇ ਬਿਨ ਦੇ ਵਿੱਚ ਗਾਰਬੇਜ ਤੁਸੀਂ ਸਿੱਟਣਾ, ਉਹ ਦੇਖੋ ਕਿ ਜਿਹੜਾ ਤੁਸੀਂ ਸਿੱਟਣ ਲੱਗੇ ਹੋ ਉੱਥੇ ਸਿੱਟਣਾ, ਤਾਂ ਕਿ ਇਹਨਾਂ ਲੋਕਾਂ ਦਾ ਕੰਮ ਬਹੁਤ ਘੱਟ ਸਕਦਾ। ਇਹ ਬਹੁਤ ਜ਼ਰੂਰੀ ਹੈ। ਪਰ ਕਿਵੇਂ ਖਾਨੇ 'ਚ ਵਾੜੀਏ ਇਸ ਲੱਖ ਬੰਦੇ ਦੇ ਵਿੱਚ, ਪਤਾ ਸਾਰਿਆਂ ਨੂੰ ਹੈ, ਕਿਉਂਕਿ ਘਰੇ ਵਰਤਦੇ ਹਾਂ ਸਾਰਾ ਕੁਛ। ਸਿੱਟ ਕੇ ਦੇਖੋ ਘਰੇ, ਅਗਲੇ ਵੱਡਾ ਸਾਰਾ ਮੀਟਰ ਲੰਬਾ ਉਹ ਸਿਟੀ ਵਾਲੇ ਲਾ ਜਾਂਦੇ ਤੁਹਾਡੇ, ਵੀ ਆਹ ਇਹਦੇ 'ਚ ਆਹ ਸਿੱਟਣਾ, ਇਹਦੇ 'ਚ ਆਹ ਸਿੱਟਣਾ ਸੀ, ਚੱਕ ਨਹੀਂ ਲਿਜਾਂਦੇ ਉਹ ਤੁਹਾਡਾ। ਅਤੇ ਜੇ ਘਰੇ

ਕਰ ਸਕਦੇ ਹਾਂ ਤਾਂ ਉੱਥੇ ਕਿਉਂ ਨਹੀਂ ਕਰ ਸਕਦੇ ਬਈ ਮੇਰਾ ਖਿਆਲ ਹੈ ਚਾਹੀਦਾ ਸਾਨੂੰ ਸਾਰੇ ਮੀਡੀਆ ਆਊਟਲੈਟਸ ਨੂੰ ਸੋਸ਼ਲ ਮੀਡੀਆ ਤੇ ਵੀ ਥੋੜਾ ਬਹੁਤਾ ਜਿਹੜੇ ਇਹ 150-200 ਬੰਦੇ ਨੂੰ 250 ਬੰਦੇ ਨੂੰ 300 ਬੰਦੇ ਨੂੰ ਪਤਾ ਨਹੀਂ ਕਿੰਨੇ ਬੰਦੇ ਲੱਗੇ ਹੋਣਗੇ ਕੱਲ ਦੇ ਕੰਮ ਤੇ ਲਾਇਆ ਹੋਇਆ ਜੇ ਉਹਨਾਂ ਨੂੰ ਅਸੀਂ ਉਹਨਾਂ ਦੇ ਖਾਨੇ ਚ ਵਾੜਨ ਦੀ ਕੋਸ਼ਿਸ਼ ਕਰੀਏ ਇਹ ਮੈਸੇਜ ਜ਼ਰੂਰ ਦੇਣ ਦੀ ਕੋਸ਼ਿਸ਼ ਕਰੀਏ ਕਿ ਜੇ ਤੁਸੀਂ ਗਏ ਹੋ ਇਸ ਪਰਪਜ਼ ਦੇ ਲਈ ਜੇ ਸੱਚਮੁੱਚ ਹੀ ਤੁਸੀਂ ਨਗਰ ਕੀਰਤਨ ਸ਼ਾਮਿਲ ਹੋ ਰਹੇ ਹੋ ਗੁਰੂਆਂ ਦੀਆਂ ਖੁਸ਼ੀਆਂ ਤਾਂ ਹੀ ਮਿਲ ਸਕਦੀਆਂ ਨੇ ਜੇ ਤੁਸੀਂ ਕੰਮ ਵੀ ਸਹੀ ਕਰੋਗੇ ਤਾਂ ਇਹ ਬਹੁਤ ਜ਼ਰੂਰੀ ਹੈ ਜੇ ਸਾਡੇ ਬਿਜ਼ਨਸ ਵੀਰ ਵੀ ਜੇ ਕਿਤੇ ਇਕੱਠੇ ਹੋ ਜਾਣ ਤੇ ਇਕੱਠੇ ਹੋ ਕੇ ਜ਼ਰੂਰ ਮੀਟਿੰਗ ਪਹਿਲਾਂ ਕਰ ਲਿਆ ਕਰਨ ਕਿ ਆਪਾਂ ਯਾਰ ਕਿਸ ਢੰਗ ਨਾਲ ਕਿਸ ਤਰ੍ਹਾਂ ਇਸ ਚੀਜ਼ ਨੂੰ ਔਰਗੇਨਾਈਜ਼ ਕਰੀਏ ਤਾਂ ਕਿ ਫੂਡ ਦੀ ਵੇਸਟੇਜ ਘੱਟ ਹੋਵੇ ਮੈਂ ਗੱਲ ਕਰਨੀ ਸੀਗੀ ਅਗਲੇ ਸੰਡੇ ਕਰਾਂਗਾ ਰਿਪੋਰਟ ਜਿਹੜੀ ਹੈਗੀ ਹੈ ਪੁਰਾਣੀ ਹੈ ਨਵੀਂ ਨਹੀਂ ਕੋਈ ਹੈਗੀ ਪਰ ਹੁਣ ਇਸ ਵਰਸ ਹੁੰਦੀ ਜਾ ਰਹੀ ਹੈ ਜਿਹੜੇ ਬੱਚੇ ਸਵੇਰੇ ਸਕੂਲ ਜਾਂਦੇ ਨੇ ਤਿੰਨਾਂ ਬੱਚਿਆਂ ਚੋਂ ਇੱਕ ਬੱਚਾ ਸਵੇਰੇ ਭੁੱਖਾ ਸਕੂਲ ਜਾਂਦਾ ਮਹਿੰਗਾਈ ਇੰਨੀ ਹੋ ਗਈ ਹੈ ਮਾਂ ਪਿਓ ਕਈ ਵਾਰੀ ਕੰਮ ਤੇ ਚਲੇ ਜਾਂਦੇ ਆ ਸਵੇਰੇ ਕੋਈ ਗ੍ਰੈਂਡ ਪੇਰੈਂਟਸ ਨੇ ਬੱਚੇ ਨੂੰ ਤਿਆਰ ਹੋ ਕੇ ਤੋਰਨਾ ਜਾਂ ਆਪੇ ਜਾਂਦਾ ਉਹ ਤਿੰਨਾਂ ਬੱਚਿਆਂ ਚੋਂ ਇੱਕ ਬੱਚਾ ਹਰ ਰੋਜ਼ ਸਕੂਲ ਦੇ ਵਿੱਚ ਭੁੱਖਾ ਜਾਂਦਾ ਦੈਟ ਮੀਨ 100 ਚੋਂ 33 ਬੱਚੇ ਜਿਹੜੇ ਹੈਗੇ ਆ ਉਹ ਭੁੱਖੇ ਸਕੂਲ ਜਾ ਰਹੇ ਨੇ ਕੈਨੇਡਾ ਦੇ ਵਿੱਚ ਤੇ ਕੱਲ ਅਸੀਂ ਕਿੰਨਾ ਕੁ ਫੂਡ ਉੱਥੇ ਵੇਸਟ ਕੀਤਾ ਹੋਊਗਾ ਉਹਦਾ ਅੰਦਾਜ਼ਾ ਤੁਸੀਂ ਆਪ ਲਾ ਲਓ ਉਹ ਫੂਡ ਸੇਵ ਕਰ ਸਕਦੇ ਹਾਂ ਅਸੀਂ ਜੇ ਸਾਡੀ ਸੰਗਤ ਸਾਥ ਦੇਵੇ ਤਾਂ ਉਹਨਾਂ ਲਓ ਜਿੰਨਾ ਖਾਣਾ ਹੈ ਤੁਸੀਂ ਅੱਜ ਅਗਲੇ ਸਾਲ ਗੁਰਦੁਆਰੇ ਦਾ ਲੰਗਰ ਕਰ ਦਿਓ ਸਾਰੀਆਂ ਸਟਾਲਾਂ ਤੇ ਗੁਰਦੁਆਰੇ ਦਾ ਲੰਗਰ ਹੋਊ ਦੇਖ ਲਿਓ ਕਿੰਨਾ ਕੁ ਵੇਸਟ ਹੁੰਦਾ ਐਡਮਿੰਟਨ ਵਾਲਿਆਂ ਨੇ ਮੈਨੂੰ ਲੱਗਦਾ ਕਿ ਕੀਤਾ ਇਸ ਸਾਲ ਕਿ ਲੰਗਰ ਸਿਰਫ ਜਿਵੇਂ ਗੁਰੂ ਘਰ ਚ ਲੰਗਰ ਹੁੰਦਾ ਉਹੀ ਹੋਊਗਾ ਬਣਾ ਲਓ ਆਈਟਮਾਂ 2-3-4 ਜਿਹੜੀਆਂ ਬਣਾਉਣੀਆਂ ਨੇ ਪਰ ਹਰੇਕ ਸਟਾਲ ਤੋਂ ਮਿਲੇ ਲੰਗਰ ਹੀ ਇਹ ਕਰ ਦਿਓ ਆ ਪੀਜੇ ਬਰਗਰ ਬੰਦ ਕਰ ਦਿਓ ਬਹੁਤ ਵੇਸਟੇਜ ਘੱਟ ਜੂਗੀ ਟਾਈਮ ਹੋ ਗਿਆ ਮਿੰਟੂ ਦਾ ਤੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਕਾਲਾਂ ਇੱਕ ਦੋ ਮਿਸ ਹੋ ਗਈਆਂ ਸੋਰੀ ਮੇਰਾ ਥੋੜ੍ਹਾ ਜਿਹਾ ਸਾਡਾ ਸਿਸਟਮ ਚੇਂਜ ਹੋਣ ਕਰਕੇ ਨਾ ਫੋਨ ਵੱਲ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਂਦਾ ਜੇ ਕਾਲ ਲੈਣੀ ਤਾਂ ਤੇ ਮਾਫੀ ਚਾਹੁੰਦਾ ਟਾਈਮ ਬਹੁਤਾ ਹੈ ਵੀ ਨਹੀਂ ਸੀਗਾ ਇੱਕ ਚੰਗੀ ਚੀਜ਼ ਇੱਕ ਹੋਰ ਹੋਈ ਹੈ ਐਤਕੀ ਨਗਰ ਕੀਰਤਨ ਦੇ ਵਿੱਚ ਕਿ ਕਿਸੇ ਗਰੁੱਪ ਨੇ ਜਿਹੜੇ ਟ੍ਰੀਆਂ ਦਾ ਰੁੱਖਾਂ ਦਾ ਪਲਾਂਟਸ ਦਾ ਲੰਗਰ ਲਾਇਆ ਇਹ ਵੀ ਬਹੁਤ ਵਧੀਆ ਸੋਚ ਹੈ ਕਮ ਸੇ ਕਮ ਜੇ ਹਰ ਘਰ ਦੇ ਵਿੱਚ ਇੱਕ ਦਰਖਤ ਲੱਗ ਜਾਊਗਾ ਟ੍ਰੀ ਲੱਗ ਜਾਵੇ ਪਲਾਂਟ ਲੱਗ ਜਾਵੇ ਇਹ ਬਹੁਤ ਵਧੀਆ ਜਿਹੜੇ ਵੀ ਗਰੁੱਪ ਨੇ ਕੀਤਾ ਵਧਾਈ ਦੇ ਪਾਤਰ ਨੇ ਬਹੁਤ ਵਧੀਆ ਸੋਚ ਹੈ ਜਿਹੜੇ ਹੁਣ ਇਹ ਚੀਜ਼ ਨਵੇਂ ਜਿਹੜੇ ਆਈਡੀਏ ਆ ਰਹੇ ਨੇ ਜੇ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਬਹੁਤ ਕੁਛ ਬਦਲ ਸਕਦੇ ਹਾਂ ਨਗਰ ਕੀਰਤਨ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਜਿੱਥੇ ਕਿੱਥੇ ਜੇ ਕਿਤੇ ਜਿੱਥੇ ਸਿੱਖੀ ਦਾ ਪ੍ਰਚਾਰ ਕਰਨਾ ਉੱਥੇ ਨਾਲ ਨਾਲ ਅਸੀਂ ਸਹੀ ਮੈਸੇਜ ਜੋ ਸੱਚਮੁੱਚ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਡੇ ਸਾਰੇ ਦਸਾਂ ਗੁਰੂ ਸਾਹਿਬਾਨ ਦਾ ਮੈਸੇਜ ਹੈ ਜੇ ਸੱਚਮੁੱਚ ਪਹੁੰਚਾਉਣਾ ਤਾਂ ਇੱਦਾਂ ਦੀ ਸੋਚ ਜੇ ਅਪਣਾਉਣੀ ਸ਼ੁਰੂ ਕਰ ਦਈਏ ਅਸੀਂ ਤਾਂ ਮੇਰਾ ਖਿਆਲ ਹੈ ਹੋਰ ਵੀ ਬੈਟਰ ਹੋਊਗਾ ਔਰ ਬਹੁਤ ਜ਼ਰੂਰੀ ਵੀ ਹੈ ਇਸ ਵਕਤ ਜਿਸ ਤਰ੍ਹਾਂ ਦੀ ਨਫ਼ਰਤ ਪੈਦਾ ਹੋ ਰਹੀ ਹੈ ਨਾ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਹੀ ਢੰਗ ਨਾਲ ਜੇ ਇਹ ਕੰਮ ਕਰਨਾ ਸ਼ੁਰੂ ਕਰ ਦਈਏ ਤਾਂ ਬਹੁਤ ਫਰਕ ਪੈ ਸਕਦਾ ਧੰਨਵਾਦ ਹੈ ਜਿਹੜੇ ਵੀ ਵੀਰਾਂ ਨੇ ਇਹ ਕੀਤਾ ਅਤੇ ਧੰਨਵਾਦ ਹੈ ਸਾਰੇ ਹੀ ਜਿੰਨੇ ਵਾਲੰਟੀਅਰ ਕੱਲ੍ਹ ਦੇ ਲੱਗੇ ਹੋਏ ਆ ਵਿਚਾਰੇ ਕੰਮ ਕਰਨ ਸੋਚ ਕੇ ਦੇਖੋ ਕਿ ਜਦੋਂ ਬਿਨ ਮੈਂ ਤਾਂ ਉੱਥੇ 2-3 ਸਾਲ ਲੱਗਿਆ ਰਿਹਾ ਅੱਜ ਐਤਕੀ ਨਹੀਂ ਜਾ ਸਕਿਆ ਜਦੋਂ ਬਿਨ ਵਿੱਚੋਂ ਆਉਂਦਾ ਨਾ ਸਾਰਾ ਵਿੱਚ ਵਿੱਚੇ ਹੀ ਪਾਣੀ ਵਿੱਚੇ ਹੀ ਜੂਸ ਵਿੱਚੇ ਹੀ ਫੂਡ ਪੀਜੇ ਅਤੇ ਉਹਦੇ ਵਿੱਚ ਫਿਰ ਹੱਥ ਮਾਰਨੇ ਗਲਵਜ਼ ਪਾ ਕੇ ਅਤੇ ਵਿੱਚੋਂ ਕੱਢਣੇ ਹੈ ਜਿਹੜੀਆਂ ਰੀਸਾਈਕਲੇਬਲ ਅੱਡ ਫੂਡ ਅੱਡ ਗਾਰਬੇਜ ਅੱਡ ਤੁਸੀਂ ਸੋਚ ਕੇ ਦੇਖੋ ਖੁਰਲੀਆਂ ਜਿਹੀਆਂ ਬਣਾਈਆਂ ਹੁੰਦੀਆਂ ਵੀ ਕਿਵੇਂ ਉਹ ਮੁੰਡੇ ਨੌਜਵਾਨ ਜਿਹੜੇ ਸਾਡੇ ਸਾਰੇ ਹੀ ਵਾਲੰਟੀਅਰ ਕਰਦੇ ਆ ਸੋਚੋ ਜੇ ਸੰਗਤ ਨੂੰ ਦਿਖਾਇਆ ਜਾਵੇ ਨਾ ਗੁਰੂ ਘਰ 'ਚ ਹਰ ਮਹੀਨੇ ਵੀ ਆਹ ਕੁਛ ਤੁਹਾਡੇ ਜਿਹੜੇ ਤੁਸੀਂ ਨਾ

ਸਹੀ ਬਿਨ ਯੂਜ਼ ਕਰਨ ਆਹ ਕੁਛ ਯੂਜ਼ ਕੀਤਾ ਜਾ ਆਹ ਵਾਲੰਟੀਅਰ ਇਸ ਤਰ੍ਹਾਂ ਥਰੂ ਦੇ ਲੰਘਦੇ ਆ ਤਾਂ ਸ਼ਾਇਦ ਫਰਕ ਪੈ ਜਾਵੇ ਇਹ ਹੋਣਾ ਚਾਹੀਦਾ ਤੇ ਗੀਤ ਸੁਣਦੇ ਹਾਂ ਉਹ ਤੋਂ ਬਾਅਦ ਵਾਪਸ ਆਉਂਦੇ ਹਾਂ ਮਿੰਟੂ ਗੁਰੂ ਸਰੇ ਦੇ ਨਾਲ

0: 94.7 FM ਤੇ ਲੋਕ ਸਤ ਪ੍ਰਗਣ ਸੁਣ ਰਹੇ ਹਨ ਜੀ ਤੇ ਇਸ ਵਕਤ ਮਿੰਟੂ ਗੁਰੂਸਰੀਆ ਮੇਰੇ ਨਾਲ ਸ਼ਾਮਲ ਨੇ ਪੰਜਾਬ ਤੇ ਭਾਰਤੀ ਖਬਰ ਸਾਰ ਲੈ ਕੇ ਮਿੰਟੂ ਵੀਰ ਪ੍ਰਗਣ ਲੋਕ ਸਤ ਵਿੱਚ ਜੀ ਆਨੇਗਾ ਸਵਾਗਤ ਜੀ
1: ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਹਸਕਲ ਮਿੰਟੂ ਵੀਰ ਤੇ ਡਿੰਪੀ ਢਿੱਲੋਂ ਦੀ ਬੜੀ ਚਰਚਾ ਹੋ ਰਹੀ ਹੈ ਜੀ ਆਪਣੇ ਤੁਹਾਡੇ ਇਲਾਕੇ ਵਾਲੇ ਪਾਸੇ ਹੀ ਹੈ ਮੇਰੇ ਖਿਆਲ ਇਹ ਗਿੱਦੜਬਾਹੇ ਤੋਂ ਜਿੱਤੇ ਸੀ
1: ਹਾਂਜੀ ਹਾਂਜੀ ਡਿੰਪੀ ਢਿੱਲੋਂ MLA ਬਣ ਗਿਆ ਸੀਗੇ ਇਤਫਾਕਨ ਤੁਹਾਨੂੰ ਪਤਾ ਹੀ ਹੈ ਪਹਿਲਾਂ ਤਾਂ ਹਾਰੇ ਆ
0: ਬਾਦਲਾਂ ਦੇ ਬੜੇ ਨੇੜੇ ਸੀਗੇ
1: ਹਾਂਜੀ ਹਾਂਜੀ ਸੁਖਬੀਰ ਸਿੰਘ ਬਾਦਲ ਦੇ ਬਹੁਤ ਜਿਗਰੀ ਯਾਰ ਸੀ ਤੇ ਕਈ ਵਾਰ ਨਾ ਵੱਡੇ ਲੀਡਰ ਵੈਸੇ ਗਲਤੀ ਕਰ ਲੈਂਦੇ ਆ ਕਹਿੰਦੇ ਆ ਕਿ ਜਿਸ ਦਿਨ ਸੁਖਬੀਰ ਬਾਦਲ ਨੂੰ ਕਾਲ ਜਾਂਦੀ ਆ ਸ਼ਮੀ ਕਿ ਬਈ ਅਗਲੇ ਦਿਨ ਹੋ ਸਕਦਾ ਕਿ ਸਾਡੇ ਘਰ ਕੱਟ ਆ ਇਹਨਾਂ ਦੇ ਘਰੋਂ ਵੀ ਤਾਇਆ ਜੀ ਤੁਸੀਂ ਆ ਕੇ ਰੋਕੋ ਤੇ ਤਾਇਆ ਜੀ ਹੁਰੀਆਂ ਦੇ ਵੀ ਪੁੱਤ ਸਵੇਰੇ ਆਣਾ ਤੇ ਸਵੇਰੇ 11 ਵਜੇ ਕਾਲ ਕਰਕੇ ਕਹਿੰਦੇ ਪੁੱਤ ਮੈਂ ਉੱਠ ਪਿਆ ਹੁਣ ਮੈਂ ਆ ਜਾਵਾਂ ਉਹ ਕਹਿੰਦੇ ਜੀ ਹੁਣ ਤਾਂ ਕੱਟ ਹੋ ਕੇ ਤੇ ਲਾਜ਼ਮ ਨਹੀਂ ਹੋ ਗਿਆ ਕਈ ਵਾਰ ਤੁਹਾਨੂੰ ਪਤਾ ਨਾ ਮੈਂ ਦੇਰ ਕਰਤਾ ਨਹੀਂ ਦੇਰ ਹੋ ਜਾਂਦੀ ਹੈ ਤਾਂ ਦੇਰ ਹੋ ਗਈ ਓਦਾਂ ਮਤਲਬ ਕਿ ਇਹਨਾਂ ਦੀ ਯਾਰੀ ਦੋਸਤੀ ਬੜੀ ਤਗੜੀ ਸੀਗੀ ਇਹ 92-93 ਚ ਹੀ ਲਗਭਗ ਕਹਿ ਲੋ ਕਿ ਇਧਰ ਨੂੰ ਹੋ ਗਏ ਸੀਗੇ ਤੇ 95 ਵਾਲਾ ਇਲੈਕਸ਼ਨ ਇਹਨਾਂ ਦੇ ਘਰੋਂ ਲੜਿਆ ਗਿਆ ਸੀਗਾ ਅੱਗੇ ਆਈਏ ਡਿੰਪੀ ਢਿੱਲੋਂ ਦਾ ਚਰਚਾ ਇਸ ਕਰਕੇ ਆ ਕਿ ਪਿਛਲੇ ਦਿਨੀ ਇਹਨਾਂ ਦਾ ਕੋਈ ਚਲਾਨ ਕੱਟਿਆ ਗਿਆ ਉਹਦੀ ਖਬਰ ਜਿਹੜੀ ਆ ਲੱਗਦੀ ਆ ਕਮਾਲ ਦੀ ਗੱਲ ਆ ਕਿ ਉਸ ਤੋਂ ਬਾਅਦ ਇਹਨਾਂ ਨੂੰ ਸਫਾਈ ਦੇਣੀ ਪੈਂਦੀ ਆ ਸਫਾਈ ਕਿਉਂ ਦੇਣੀ ਪੈਂਦੀ ਆ ਸਫਾਈ ਇਸ ਵਾਸਤੇ ਦੇਣੀ ਪੈਂਦੀ ਆ ਕਿ ਇਹਨਾਂ ਦੇ ਇਲਾਕੇ ਦਾ ਇੱਕ ਮੁੰਡਾ ਪੱਤਰਕਾਰ ਆ ਰਣਜੀਤ ਗਿੱਲ ਗੁਰੂਸਰ ਤੋਂ ਉਹਦੇ ਨਾਲ ਇਹਨਾਂ ਦੀ ਤਲਖੀ ਹੁੰਦੀ ਆ ਤੇ ਤਲਖੀ ਕੁਛ ਅਪਸ਼ਬਦਾਂ ਦੇ ਵਿੱਚ ਵੀ ਬਦਲ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਮਨਿੰਦਰਜੀਤ ਜੈਤੋਂ ਵਾਲਾ ਹੈ ਉਹਦੇ ਨਾਲ ਵੀ ਤਲਖੀ ਹੁੰਦੀ ਆ ਉਹ ਤੇ ਵੈਸੇ ਤੁਹਾਨੂੰ ਪਤਾ ਮੁੰਡਾ ਆਪ ਵੀ ਤਲਖੀ ਰਹਿੰਦਾ ਸਦਾ
0: ਤਲਖੀ ਰਹਿੰਦਾ
1: ਤੋਂ ਖੈਰ ਹਾਂਜੀ ਉਹ ਤੋਂ ਬਾਅਦ ਮਤਲਬ ਕਿ ਇਹ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਹੁਣ ਜਿੱਦਾਂ ਇਸ ਮਾਮਲੇ ਦੇ ਵਿੱਚ ਆਪਾਂ ਦੇਖਦੇ ਪਏ ਹਾਂ ਇਹਨਾਂ ਨੇ ਸਫਾਈ ਦਿੱਤੀ ਕਿ ਮੈਂ ਆਪਦੀ ਵਾਈਫ ਦੇ ਨਾਲ ਡਿਨਰ ਕਰਨ ਚੱਲਿਆ ਸੀਗਾ ਮੈਨੂੰ ਥਾਣੇਦਾਰ ਨੇ ਰੋਕ ਲਿਆ ਸਾਡੇ ਬਲਿੰਕਰ ਚੱਲਦਾ ਸੀਗਾ ਬਲਿੰਕਰ ਹੁੰਦਾ ਜਿਹੜੀਆਂ ਆਪਾਂ ਵੇਖਦੇ ਹਾਂ ਨਾ ਹਾਂਜੀ ਹਾਂਜੀ

0: ਹਾਂਜੀ ਹਾਂਜੀ ਲਾਈਟਾਂ ਹੁੰਦੀਆਂ ਰਾਤ ਨੂੰ ਜਗਦੀਆਂ, ਦਿਨੇ ਜਗਾ ਲੈਂਦੇ ਨੇ ਸਾਡੇ ਇੱਥੋਂ ਦੇ ਜਿਹੜੇ ਪੋਲੀਟੀਸ਼ੀਅਨ ਨੇ। ਉਹ ਕਹਿੰਦੇ ਬਲਿੰਕਰ ਲੱਗਾ ਸੀਗਾ ਤੇ ਇਹ ਰੋਕ ਲਿਆ ਥਾਣੇਦਾਰ ਨੇ, ਥਾਣੇਦਾਰ ਊਚ ਨੀਚੀ ਕਰਦਾ ਸੀਗਾ, ਉਸ ਤੋਂ ਬਾਅਦ ਚਲਾਨ ਵੀ ਕੱਟ ਦਿੱਤਾ। ਚਲੋ ਪਰ ਮੈਂ ਉਸ ਤੇ ਵਿਹਾਰ ਦੀ ਸ਼ਿਕਾਇਤ ਕੀਤੀ ਤੇ ਉਹ ਸਸਪੈਂਡ ਹੋ ਗਿਆ ਤੇ ਰਣਜੀਤ ਨੂੰ ਗਾਲ ਮੰਦਾ ਜੋ ਵੀ ਬੋਲਿਆ ਗਿਆ ਉਹ ਕਹਿੰਦੇ ਵੀ ਮੇਰਾ ਗੁੱਬ ਗਬਾਟ ਸੀ ਕਿਉਂਕਿ ਉਸਨੇ ਮੇਰਾ ਵਰਜ਼ਨ ਨਹੀਂ ਸੀ ਲਿਆ। ਇਸ ਤੋਂ ਬਾਅਦ ਮਨਿੰਦਰਜੀਤ ਸਿੱਧੂ ਦੇ ਨਾਲ ਵੀ ਜਿਹੜੀ ਇਹਨਾਂ ਦੀ ਬਹਿਸ ਮੈਂ ਵੈਸੇ ਦੇ ਵਿੱਚ ਬਦਲੀ ਆ ਤਕਰਾਰ, ਉਹਦੀ ਵੀ ਆਡੀਓ ਜਿਹੜੀ ਆ ਵਾਇਰਲ ਹੋਈ। ਹੁਣ ਇਹਨਾਂ ਨੇ ਫਿਰ ਬਾਅਦ ਦੇ ਵਿੱਚ ਜੋ ਸਪਸ਼ਟੀਕਰਨ ਦਿੱਤਾ ਕਿ ਇਹ ਲੋਕ ਟੀ ਆਰ ਪੀ ਵਾਸਤੇ ਇੱਦਾਂ ਕਰਦੇ ਆ, ਉੱਦਾਂ ਕਰਦੇ ਆ, ਫਲਾਂ ਕਰਦੇ ਆ, ਟਮਕਾਂ ਕਰਦੇ ਆ, ਯਾਨੀ ਕੁੱਲ ਮਿਲਾ ਕੇ ਡਿੰਪੀ ਢਿੱਲੋਂ ਅੱਜ ਵੀ ਸੁਰਖੀਆਂ ਦੇ ਵਿੱਚ ਹੈ। ਤੇ ਕਮਾਲ ਦੀ ਗੱਲ ਆ ਕਿ ਕੱਲ ਜਦੋਂ ਇਹਨਾਂ ਨੂੰ ਇਹ ਸੁਰਖੀਆਂ ਮਿਲ ਰਹੀਆਂ ਸਨ ਤਾਂ ਉਸ ਵੇਲੇ ਭਗਵੰਤ ਮਾਨ ਵੀ ਇਹਨਾਂ ਦੇ ਇਲਾਕੇ ਦੇ ਵਿੱਚ ਸਨ ਤੇ ਭਗਵੰਤ ਮਾਨ ਕਹਿ ਰਹੇ ਸੀਗੇ ਇਹ ਲੰਮਾ ਚਿਰ ਬਾਦਲ ਦੇ ਨਾਲ ਰਹੇ, ਕਈ ਵਾਰ ਮੈਨੂੰ ਵੀ ਬਾਦਲ ਸਾਹਿਬ ਹੀ ਕਹਿ ਜਾਂਦੇ ਆ।
1: ਮੈਂ ਇੱਕ ਵਾਰੀ ਕਹਿ ਵੀ ਦਿੱਤਾ ਵੀਡੀਓ ਚ ਕਿਸੇ ਚ ਕਿਸੇ, ਮੈਂ ਕਿਹਾ ਕਹਿ ਵੀ ਦਿੱਤਾ ਗੱਲ ਭਗਵੰਤ ਮਾਨ ਦੀ ਕਰਦੇ ਸੀ, ਬਾਅਦ ਚ ਬਾਦਲ ਸਾਹਿਬ ਕਹਿ ਗਏ।
0: ਹਾਂਜੀ ਹਾਂਜੀ, ਬਸ ਉੱਥੋਂ ਉਹਨਾਂ ਨੇ ਮਨਾ ਲਿਆ ਹੋਏਗਾ ਨਾ ਉਹਨਾਂ ਦੀ ਜਿਹੜੀ ਤੁਹਾਨੂੰ ਪਤਾ ਨਾ ਨੋਟਬੁੱਕ ਬਹੁਤ ਤਗੜੀ ਹੈ ਮਾਨ ਸਾਹਿਬ ਦੀ, ਤਾਂ ਉਹਨਾਂ ਨੇ ਉੱਥੋਂ ਹੀ ਗੱਲ ਨੋਟ ਕਰ ਲਈ ਹੋਏਗੀ। ਤਾਂ ਫਿਲਹਾਲ ਕਹਿ ਸਕਦੇ ਹਾਂ ਆਪਾਂ ਕਿ ਕੋਈ ਏਡਾ ਵੱਡਾ ਮੁੱਦਾ ਹੈ ਨੀ ਸੀਗਾ, ਪਰ ਪਤਾ ਨੀ ਕਿਉਂ ਏਡਾ ਵੱਡਾ ਮੁੱਦਾ ਬਣ ਗਿਆ। ਅੱਛਾ, ਜੇ ਤੁਸੀਂ ਆਪਦੇ ਇਲਾਕੇ ਦੇ ਕਿਸੇ ਬੰਦੇ ਨੂੰ ਸੱਜਣ ਬੇਲੀ ਨੂੰ ਲਾਂਭਾ ਵੀ ਦੇਣਾ ਹੁੰਦਾ, ਸਾਨੂੰ ਵੀ ਆਉਂਦੇ ਆ ਲਾਂਭੇ, ਤੇ ਬਈ ਤੁਸੀਂ ਫੋਨ ਕਰਕੇ ਕਹੋ ਕਿ ਬਈ ਆ ਏਦਾਂ ਕਰ ਲਓ, ਪਰ ਥੋੜਾ ਜਿਹਾ ਤੁਸੀਂ ਵੀ ਆਕੜ ਦੇ ਵਿੱਚੋਂ, ਅਗਲੇ ਵੀ ਆਕੜ ਦੇ ਵਿੱਚ, ਅੱਜ ਕੱਲ ਪੱਤਰਕਾਰ ਵੀ ਜਿਹੜੇ ਆ ਉਹ ਵੀ ਆਕੜੇ ਹੋਏ ਆ ਲਗਭਗ, ਮਤਲਬ ਕਿ ਉਹ ਆਕੜ ਆਈ ਜਾਂਦੀ ਹੈ ਜਿਵੇਂ ਉਹ ਕੈਸਟ ਦਾ ਇੱਕ ਟਾਈਟਲ ਸੀਗਾ ਨਾ, ਤੋ ਆਕੜ ਦੇ ਵਿੱਚ ਹੀ ਇਹ ਸੁਰਖੀ ਬਣੀ।
1: ਅੱਛਾ, ਵਿਧਾਇਕ ਸੁੱਖੀ ਤੇ ਥੱਪੜ ਮਾਰਨ ਦਾ ਦੋਸ਼ ਲੱਗਿਆ ਜੀ।
0: ਅੱਜ ਦੇਖੋ ਕੱਲ ਭਾਜਪਾ ਦੇ ਕੁਝ ਦਫਤਰਾਂ ਦੇ ਅੱਗੇ, ਕੁਝ ਮਤਲਬ ਕਿ ਟਿਕਾਣਿਆਂ ਦੇ ਅੱਗੇ ਕਹਿ ਸਕਦੇ ਆ ਕਿ ਇਹਨਾਂ ਨੇ ਰੋਸ ਪ੍ਰਦਰਸ਼ਨ ਰੱਖੇ ਸਨ ਆਮ ਆਦਮੀ ਪਾਰਟੀ ਵਾਲਿਆਂ ਨੇ। ਆਮ ਆਦਮੀ ਪਾਰਟੀ ਵਾਲੇ ਤੁਹਾਨੂੰ ਪਤਾ ਹੀ ਆ, ਉਹ ਕਹਿੰਦੇ ਆ ਵੀ ਸੰਜੀਵ ਅਰੋੜਾ ਕਿਉਂ ਗ੍ਰਿਫਤਾਰ ਕੀਤਾ ਸਾਡਾ। ਅੱਛਾ, ਹੁਣ ਜੇ ਤੁਸੀਂ ਇਹਦੇ ਤੇ ਕੋਈ ਟੀਕਾ ਟਿੱਪਣੀ ਲੈਣੀ ਹੋਈ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਚ, ਉਹਦੇ ਤੇ ਅੱਡ ਤੋਂ ਅਲੈਦਾ ਤੋਂ ਆਪਾਂ ਕਰ
1: ਲਾਂਗੇ।
0: ਤੂੰ ਕਹਿਣ ਦਾ ਮਤਲਬ ਲੱਗਾ ਕਿ ਜਦੋਂ ਇਹ ਇੱਥੇ ਗਏ ਨੇ ਤੇ ਬਲਾਚੌਰ ਇਹਨਾਂ ਦਾ ਜਿਹੜਾ ਦਫ਼ਤਰ ਆ ਉਹਦੇ ਵਿੱਚ ਬੈਠੇ ਸਨ ਜ਼ਿਲ੍ਹਾ ਪ੍ਰਧਾਨ ਲੱਕੀ। ਲੱਕੀ ਬੜੇ ਮਤਲਬ ਕਿ ਹੰਢੇ ਹੋਏ ਸਿਆਸਤਦਾਨ ਆ, ਰਾਜਵਿੰਦਰ ਲੱਕੀ ਆ ਸ਼ਾਇਦ ਉਹਨਾਂ ਦਾ ਪੂਰਾ ਨਾਮ। ਉਹ ਲਾਈਵ ਵੀ ਕਰਦੇ ਪਏ ਸਨ ਤੇ ਇਸ ਦਰਮਿਆਨ ਇਹ ਸੁਖੀ ਸਾਹਿਬ ਜਾਂਦੇ ਨੇ, ਤੇ ਉਹ ਜਿਹੜਾ ਲਾਈਵ ਚੱਲ ਰਿਹਾ ਹੁੰਦਾ ਉਹ ਜੋ ਮਤਲਬ ਕਿ ਤੁਹਾਨੂੰ ਪਤਾ ਹੀ ਆ ਫੋਨ ਤੇ ਉਹ ਉਹਨੂੰ ਝਪਟਣ ਦਾ ਯਤਨ ਕਰਦੇ ਆ, ਤੇ ਉਸ ਤੋਂ ਬਾਅਦ ਫਿਰ ਇਹ ਰੌਲਾ ਪੈ ਜਾਂਦਾ। ਜਿਹੜਾ ਹੁਣ ਜ਼ਿਲ੍ਹਾ ਪ੍ਰਧਾਨ ਹੈ ਰਾਜਵਿੰਦਰ ਲੱਕੀ, ਰਾਜਵਿੰਦਰ ਲੱਕੀ ਕਹਿੰਦਾ ਹੈ ਕਿ ਬਈ ਇਹਨਾਂ ਨੇ ਸਾਡਾ ਫੋਨ ਖੋਣ ਦਾ ਯਤਨ ਕੀਤਾ, ਥੱਪੜ ਮਾਰਨ ਦਾ ਯਤਨ ਕੀਤਾ ਵਗੈਰਾ ਵਗੈਰਾ। ਸੁੱਖੀ ਜਿਹੜੇ ਕਿ ਤੁਹਾਨੂੰ ਪਤਾ, ਵੈਸੇ ਤੇ ਸੁੱਖੀ ਸਾਹਿਬ ਦਾ ਪਤਾ ਨੀ ਲੱਗਦਾ ਪਿਆ ਕਿਹੜੇ ਦਲ ਬੰਨੇ ਹੋ, ਕਿਉਂਕਿ ਜਿੱਤੇ ਤੇ ਕੱਲ ਹੀ ਸੀ ਇਹ, ਬਾਅਦ ਦੇ ਵਿੱਚ ਇਹ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਿਆ। ਔਰ ਕਮਾਲ ਦੀ ਗੱਲ ਆ ਕਿ ਇਹ ਕਹਿੰਦੇ ਨੇ ਯਾਨੀ ਆਮ ਆਦਮੀ ਪਾਰਟੀ ਵਾਲੇ ਕਿ ਸਾਡੇ ਬੰਦੇ ਪੱਟ ਕੇ ਲੈ ਗਏ ਜੀ, ਪੱਟ ਕੇ ਲੈ ਗਏ, ਤੇ ਸੁਖੀ ਸਾਹਿਬ ਬਾਰੇ ਉਹ ਬੋਲਦੇ ਹੀ ਨੀ, ਸੁੱਖ ਸਾਂਦੀ ਉਹ ਤੇ ਬਸ ਚੁੱਪ ਹੀ ਹੋ ਜਾਂਦੇ ਨੇ। ਹਾਂਜੀ, ਹੀਰ ਨੂੰ ਲੈ ਕੇ ਖੇੜੇ ਵਿਆਹ ਕੇ ਰਾਂਝੇ ਰਹਿ ਗਏ ਮੱਝਾਂ ਚਾਰਦੇ, ਇਹਨਾਂ ਨੂੰ ਤਾਂ ਸਾਰੇ ਵਿਆਹੇ ਹੋਏ ਆ। ਉਹ ਕਹਿਣ ਦਾ ਮਤਲਬ ਆ ਕਿ ਦੇਖੋ ਜੀ, ਗੱਲ ਇਹ ਆ ਕਿ ਡਾਕਟਰ ਸੁੱਖੀ ਬਹੁਤ ਰਿਸਪੈਕਟਡ ਗਿਣੇ ਜਾਂਦੇ ਨੇ, ਪੜ੍ਹੇ ਲਿਖੇ ਗਿਣੇ ਜਾਂਦੇ ਨੇ, ਉਹਨਾਂ ਦੀ ਜਿਹੜੀ ਆਪ ਉਧਰੀ ਸੀ ਬੜੀ ਵੱਡੀ ਸੁਰਖੀ ਬਣ ਗਈ। ਬਹੁਤ ਵੱਡਾ ਇੱਕ ਇਹ ਵੀ ਕੱਲ ਦਾ ਇਵੈਂਟ ਬਣ ਗਿਆ ਕਿ ਡਾਕਟਰ ਸੁੱਖੀ ਨੂੰ ਕੀ ਹੋ ਗਿਆ, ਇਹ ਵੀ ਝਾੜੂ ਚ ਜਾ ਕੇ ਤੇ ਆਪਦਾ ਆਪ ਖੋ ਬੈਠੇ ਆ। ਫਿਰ ਇਹਨਾਂ ਨੇ ਗੱਲ ਕਹੀ ਆ, ਇਹ ਕਹਿੰਦੇ ਕਿ ਦੇਖੋ ਜੀ ਸਾਨੂੰ ਉਕਸਾਇਆ ਗਿਆ, ਮਤਲਬ ਕਿ ਇਹ ਪਹਿਲਾਂ ਤੇ ਬੁਲਾਇਆ ਗਿਆ ਅੰਦਰ ਅੰਦਰ ਬੁਲਾ ਕੇ ਤੇ ਸਾਨੂੰ ਲਾਈਵ ਜਿਹੜਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਭਾਜਪਾ ਵਾਲਿਆਂ ਨੇ। ਮਤਲਬ ਸਾਫ਼ ਆ ਕਿ ਉਦਾਂ ਭਾਵੇਂ ਅੰਦਰ ਚਲੇ ਜਾਂਦੇ ਪਰ ਲਾਈਵ ਨਾ ਹੁੰਦਾ, ਕਹਿਣ ਦਾ ਮਤਲਬ ਆ ਦਫ਼ਤਰ ਦੇ ਅੰਦਰ ਉਹ ਕਹਿੰਦੇ ਵੀ ਲਾਈਵ ਚੱਲਦਾ ਸੀ। ਫਿਰ ਮੁੜ ਕੇ ਸਾਨੂੰ ਟਰਾਲੀ ਚੋਰ ਕਹਿੰਦੇ ਆ,

0: ਉਹ ਜਿਹੜੇ ਭਾਜਪਾ ਵਾਲੇ ਕਹਿੰਦੇ ਕਹਿੰਦੇ ਯਾਰ ਅਸੀਂ ਤਾਂ ਮੰਨਦੇ ਨਹੀਂ ਸੀ ਵੀ ਟਰਾਲੀ ਚੋਰ ਹੁੰਦੇ ਆ, ਪਰ ਕੱਲ ਸਾਡਾ ਮਾਈਕ ਹੀ ਲੈ ਗਿਆ ਕੋਈ ਇਹਨਾਂ ਦਾ ਬੰਦਾ ਚੁੱਕੇ, ਅਸੀਂ ਆਖਿਆ ਵੀ ਤੁਸੀਂ ਮਾਈਕ ਚੋਰ ਵੀ ਹੋ, ਇਕੱਲਾ ਟਰਾਲੀ ਚੋਰੀ ਦਾ ਕੰਮ ਥੋੜੀ ਹੈ ਤੁਹਾਡਾ, ਤੁਸੀਂ ਤੇ ਮਾਈਕ ਚੁੱਕ ਕੇ ਲੈ ਗਏ ਹੋ ਸਾਡਾ। ਤੋ ਯਾਨੀ ਕੁੱਲ ਮਿਲਾ ਕੇ ਕਹਿ ਲਈਏ ਆਪਾਂ ਡਾਕਟਰ ਸੁੱਖੀ ਦੇ ਮਾਮਲੇ ਦੇ ਵਿੱਚ ਇਹ ਹੋਇਆ ਕਿ ਬਹੁਤ ਪੜ੍ਹੇ ਲਿਖੇ ਦੰਗਾ ਹਲਕੇ ਦੇ ਵਿੱਚ ਬੜੀ ਪਕੜ ਰੱਖਣ ਵਾਲੇ ਲੀਡਰ ਨੇ, ਪਰ ਜੋ ਇਹਨਾਂ ਦੀ ਕੱਲ ਦੀ ਤਸਵੀਰ ਨਿਕਲੀ, ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਫੋਟੋਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ, ਇਸ ਤੋਂ ਇਲਾਵਾ ਵੀਡੀਓ ਆ ਜਾਂਦੀ ਆ, ਉਹ ਜੋ ਸਾਰਾ ਪ੍ਰਕਰਨ ਹੋਇਆ ਕੈਮਰਿਆਂ ਦੇ ਵਿੱਚ ਕੈਦ ਹੋਇਆ ਜਿਸ ਤਰ੍ਹਾਂ, ਤੇ ਲੋਕਾਂ ਨੇ ਵੇਖਿਆ, ਉਹਨਾਂ ਨੇ ਕਿਹਾ ਕਿ ਵਾਕਿਆ ਇਹ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਤੇ ਕੁਝ ਲੱਛਣ ਇਹਨਾਂ ਦੇ ਗ੍ਰਹਿਣ ਕਰ ਚੁੱਕੇ ਨੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਵਾਲੇ ਆਮ ਤੌਰ ਤੇ ਹੀ ਕਰ ਦਿੰਦੇ ਆ। ਤੋ ਕੁੱਲ ਮਿਲਾ ਕੇ ਹੁਣ ਦੇਖੋ ਜਿਹੜਾ ਇਹਨਾਂ ਦੇ ਪ੍ਰਦਰਸ਼ਨਾਂ ਦਾ ਸਿਲਸਿਲਾ, ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਇਹ ਬਿਲਕੁਲ ਬੰਗਾਲ ਦਾ ਸਾਡੇ ਇੱਥੇ ਨਾ ਤਰਜ਼ੇ ਅਮਲ ਹੋ ਰਿਹਾ ਵਾ। ਬੰਗਾਲ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਸੀਗਾ, ਦਫਤਰਾਂ ਦੇ ਮੋਹਰੇ ਜਾ ਕੇ ਤੇ ਬੜਾ ਮਤਲਬ ਕਿ ਧੂੰਆਂ ਧਰ ਪ੍ਰਚਾਰ ਕਰਨਾ, ਜਦੋਂ ਸੱਤਾ ਤਬਦੀਲ ਹੁੰਦੀ ਆ ਤੁਸੀਂ ਵੇਖੋ ਉੱਥੇ ਤਿੰਨ ਚਾਰ ਦਿਨ ਭਾਜਪਾ ਵਾਲਿਆਂ ਨੇ ਖੁੱਲ ਦਿੱਤੀ ਆਪਦੇ ਬੰਦਿਆਂ ਨੂੰ ਕਿ ਕੁੱਟੋ ਇਹਨਾਂ, ਇੱਕ ਲੀਡਰ ਨੇ ਸਾਫ ਕਹਿ ਦਿੱਤਾ ਕਿ ਸਭ ਕਾ ਸਾਥ ਸਭ ਕਾ ਵਿਕਾਸ ਸਭ ਕਾ ਹਿਸਾਬ ਦੇ ਨਾਲ ਹੁਣ ਸਾਰਿਆਂ ਦਾ ਹਿਸਾਬ ਕਰਾਂਗੇ। ਮਤਲਬ ਕਿ ਸਾਡੇ ਇੱਥੇ ਇਸ ਤਰ੍ਹਾਂ ਦੀ ਪੋਲਿਟਿਕਸ ਦੀ ਕੋਈ ਜ਼ਿਆਦਾ ਜਗ੍ਹਾ ਨਹੀਂ ਸੀਗੀ, ਅੱਗੇ ਵੀ ਸੀਗੀ ਥੋੜੀ ਸੀਗੀ, ਪਰ ਜਿਸ ਤਰ੍ਹਾਂ ਆਹ ਹੁਣ ਕੰਮ ਕਰ ਰਹੇ ਆ ਦਫਤਰਾਂ ਚ ਵੜਦੇ ਪਏ ਆ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਇੱਕ ਦੂਜੇ ਦੇ ਖਿਲਾਫ ਉਗਰ ਹੋ ਰਹੇ ਨੇ, ਆਉਣ ਵਾਲੇ ਸਮੇਂ ਚ ਮੈਨੂੰ ਲੱਗਦਾ ਕਿ ਕਿਤੇ ਆਪਣੇ ਇੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸੂਰਤ ਹੋ ਜਾਵੇ ਕਿ ਮਤਲਬ ਬਲਡੋਜ਼ਰ ਰਾਜਨੀਤੀ, ਕਿ ਜਦੋਂ ਕੋਈ ਸੱਤਾ ਚ ਆਵੇ ਤੇ ਉਹ ਬਲਡੋਜ਼ਰ ਕੱਢ ਲਿਆਵੇ ਕਿ ਇਹਨਾਂ ਦੇ ਦਫ਼ਤਰ ਤੋੜਦੇ ਆਉਣ, ਕਿੱਥੇ ਹੈ ਦਫ਼ਤਰ ਇਹਨਾਂ ਦੇ, ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਾਡੇ ਉਹ ਬਣਿਆ।
1: ਅੱਛਾ ਹੁਣ ਆਪਾਂ ਅਰੋੜਾ ਸਾਹਿਬ ਦੀ ਵੀ ਗੱਲ ਕਰ ਲਈਏ, ਬੜੇ ਤਕੜੇ ਇੰਡਸਟਰੀਅਲਿਸਟ ਨੇ ਤੇ ਰਾਜ ਸਭਾ ਚੋਂ ਲਿਆ ਕੇ ਉਹਨਾਂ ਨੂੰ MLA ਬਣਾਇਆ ਤੇ ਬੜਾ ਪਾਵਰਫੁਲ ਮੰਤਰੀ ਵੀ ਬਣਾਇਆ ਸੰਜੀਵ ਅਰੋੜਾ ਜੀ ਲੁਧਿਆਣੇ ਤੋਂ, ਤੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
0: ਦੇਖੋ ਗ੍ਰਿਫ਼ਤਾਰੀ ਜਿਹੜੀ ਆ ਉਹ ED ਨੇ ਕੀਤੀ ਆ, ਯਾਦ ਹੋਣਾ ਤੁਹਾਨੂੰ ਕਿ ਦੋ ਅਰੋੜਿਆਂ ਬਾਰੇ ਚਰਚਾ ਸੀ, ਨੰਬਰ 1 ਅਮਨ ਅਰੋੜਾ, ਦੂਜਾ ਸੰਜੀਵ ਅਰੋੜਾ। ਅੱਛਾ ED ਨੇ ਜੋ ਕਾਰਵਾਈ ਕੀਤੀ ਹੈ ਸਰ, ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਤਾਂ ਖੁਸ਼ੀ ਦੀ ਲਹਿਰ ਹੈ, ਕੋਈ ਜ਼ਿਆਦਾ ਅਫਸੋਸ ਨਹੀਂ। ਪਰ ਅਰਵਿੰਦ ਕੇਜਰੀਵਾਲ ਧੱਕੇ ਨਾਲ ਹੀ ਕਹੀ ਜਾਂਦੇ ਪੰਜਾਬ ਤੇ ਹਮਲਾ ਹੈ ਜੀ, ਦੱਸੋ ਬਈ ਬੰਦੇ ਤੁਹਾਡੇ ਫੜੇ ਪੰਜਾਬ ਤੇ ਕੀ ਅਬਦਾਲੀ ਚੜਿਆ ਆ। ਅੱਛਾ ਅੱਜ ਤੋਂ ਇਲਾਵਾ ਅਮਨ ਅਰੋੜਾ ਤੇ ਸੰਜੀਵ ਅਰੋੜਾ ਦੋ ਅਰੋੜਾ ਸਨ, ਇਹਨਾਂ ਦੋਵਾਂ ਬਾਰੇ ਵਿਕਰਮ ਜੇਠੀਆ ਨੇ ਤਾਂ ਬਕਾਇਦਾ ਟਵੀਟ ਕੀਤਾ ਸੀ, ਸਾਡੇ ਵਰਗਿਆਂ ਨੂੰ ਪਤਾ ਸੀਗਾ ਕਿ ਇਹ ਦੋਵੇਂ ਅਰੋੜਾ ਜਿਹੜੇ ਆ ਬਹੁਤ ਜਲਦੀ, ਬਹੁਤ ਜੇਠੀਆ ਨੇ ਤੇ ਇੱਥੋਂ ਤੱਕ ਕਿਹਾ ਸੀ ਇਹ ਭੱਜਣਗੇ, ਪਰ ਇਹਨਾਂ ਤੇ ਬਿਪਤਾ ਜਿਹੜੀ ਆ ਉਹ ਆਉਣੀ ਤੈਅ ਸੀ, ਕਿਉਂਕਿ ਇਹਨਾਂ ਦੇ ਨਾਲ ਚੱਲ ਰਹੇ ਸਨ। ਹੁਣ ਜਿਹੜਾ ਅਮਨ ਅਰੋੜਾ ਉਹ ਪਹਿਲਾਂ ਰੇਡ ਹੋਈ ਜੀ, ਤੁਹਾਨੂੰ ਪਤਾ ਹੀ ਆ ਇਸ ਵੀਕ ਦੇ ਵਿੱਚ ਤੁਸੀਂ ਬੜੀ ਮਸ਼ਹੂਰ ਵੀਡੀਓ ਦੇਖੀ ਹੋਣੀ ਆ ਜਿਹਦੇ ਵਿੱਚ ਪੈਸੇ, ਹਾਂਜੀ ਪੈਸਾ ਪੈਸਾ ਕਰਤੀ ਹੈ ਪੈਸੇ ਕੀ ਲਗਾ ਦੂੰ ਤੇਰੀ, ਮਤਲਬ ਅੱਛਾ ਉਹ ਜਿਹੜੇ ਬੈਗ ਸੁੱਟੇ ਗਏ ਉਹਨਾਂ ਦੇ ਵਿੱਚੋਂ ਇੱਕ ਬੈਗ ਜਿਹੜਾ ਸੀਗਾ ਉਹ ਇੱਕ ਲੇਡੀ ਦੇ ਮੋਢੇ ਤੇ ਵੱਜਿਆ ਸੀ, ਜਿਵੇਂ ਕਲੀਅਰ ਕੰਠ ਹੁੰਦਾ ਨਾ ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ, ਮੈਂ ਫੇਰ ਰਾਹਾਂ ਵਿੱਚ ਖਲੋਵਾਂ ਤੇ ਜਿੱਥੋਂ ਤੂੰ ਲੰਘੇ। ਤੋ ਗੱਲ ਇਹ ਆ ਕਿ ਲੋਕ ਤੇ ਸੁੱਖਾ ਸੁੱਖਦੇ ਸਨ ਕਿ ਇਹੋ ਜਿਹਾ ਬੈਗ ਸਾਡੇ ਮਤਲਬ ਕਿ ਮੱਥੇ ਚ ਵੱਜ ਜਾਵੇ ਕਿਤੇ, ਕੋਈ ਚੱਕਰ ਨੀ ਹੈਗਾ, ਪਰ ਉਸ ਲੇਡੀ ਦੇ ਜਿਹੜੀ ਲੇਡੀ ਬੋਲ ਰਹੀ ਆ ਵੀਡੀਓ ਦੇ ਵਿੱਚ ਉਸ ਲੇਡੀ ਦੇ ਮੋਢੇ ਤੇ ਵੱਜਿਆ, ਕਿਉਂਕਿ ਮੈਂ ਉਸ ਲੇਡੀ ਦੇ ਲਗਭਗ ਨੇੜੇ ਪਹੁੰਚ ਗਿਆ, ਸਾਰਾ ਕੁਛ ਪਤਾ ਕੀਤਾ ਕਿ ਇਹ ਇਸ ਤਰ੍ਹਾਂ ਵਾਪਰਿਆ। ਖੈਰ ਦੂਜੀ ਗੱਲ ਕਿ ਉਸ ਰੇਡ ਤੋਂ ਬਾਅਦ ਜੇ ਆਪਾਂ ਵੇਖੀਏ ਤਾਂ ਅਮਨ ਅਰੋੜਾ ਦਾ ਨਾਮ ਆਇਆ, ਇੱਕ ਬਿਲਡਰਸ ਜਿਹੜੇ ਬਿਲਡਰਸ ਜਿਨ੍ਹਾਂ ਨੂੰ ਰੇਡ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਵਿੱਚੋਂ ਇੱਕ ਸੀਗੇ ਧੀਰ ਸਾਹਿਬ, ਕਿਤੇ ਮੰਨੇ ਆ ਕਿ ਧੀਰ ਮੇਰਾ ਭਰਾ ਆ, ਧੀਰ ਮੇਰਾ ਯਾਰ ਆ, ਪਰ ਮੈਂ ਕਿਸੇ ਤੋਂ ਦਵਾਨੀ ਨੀ ਲਈ ਅੱਜ ਤੱਕ, ਜੇ ਦਾਗੀ ਪਾਇਆ ਗਿਆ ਤੇ ਮੈਂ ਰਾਜਨੀਤੀ ਛੱਡ ਦੂੰਗਾ, ਇੱਕ ਤੇ ਸ਼ਤਰੂਘਨ ਸਿਨਹਾ ਵਾਂਗੂ, ਤੁਹਾਨੂੰ ਪਤਾ ਇਹਨਾਂ ਦੇ ਡਾਇਲੋਗ ਬੜੇ ਤਗੜੇ ਹੁੰਦੇ ਨੇ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਅਮਨ ਅਰੋੜਾ ਵਾਲਾ ਐਪੀਸੋਡ ਚੱਲ ਰਿਹਾ ਸੀਗਾ, ਇਦਾਂ ਲੱਗਦਾ ਹੈ ਕਿ ED ਨੇ ਜਿੱਦਾਂ ਇਹ ਸੋਚਿਆ ਹੋਵੇ ਕਿ ਮੋਹਾਲੀ ਤੋਂ ਹੁਣ ਆਏ ਤਾਂ ਹੈਗੇ ਹੀ ਆ ਵੀ ਲੁਧਿਆਣੇ ਹੋਏ ਚਲੀਏ, ਵੀ ਕਾਹਨੂੰ ਐਵੇਂ ਗੇੜਾ ਵੱਜੂਗਾ
1: ਜਾਂਦੇ ਜਾਂਦੇ ਲਾਹਾ ਲੈ ਲਈਏ,

0: ਹਾਂ ਜੀ ਵੀ ਇਧਰ ਨੂੰ ਹੋ ਚੱਲੀਏ ਤੇ ਅਗਲੇ ਦਿਨ ਉਹਨਾਂ ਨੇ ਸਵੇਰੇ ਕਹਿ ਲਓ ਕਿ ਸੰਜੀਵ ਅਰੋੜਾ ਦੇ ਘਰ ਦਸਤਕ ਦਿੱਤੀ ਤੇ ਤੀਜੀ ਰੇਡ ਸੀਗੀ ਜਨਾਬ ਹੋਰਾਂ ਦੇ ਪੰਗੇ ਕਈ ਹੈ ਨਾ ਹੈਂਪਟਨ ਹੋਮਸ ਤੋਂ ਲੈ ਕੇ ਇਹਨਾਂ ਤੇ ਦੋਸ਼ ਈਡੀ ਨੇ ਇਹ ਵੀ ਲਾਇਆ ਕਿ ਇਹਨਾਂ ਨੇ ਇਨਪੁੱਟ ਜਿਹੜਾ ਕ੍ਰੈਡਿਟ ਹੁੰਦਾ ਹੈ ਉਹਦਾ ਵੀ ਵਾਪਸੀ ਵਾਲਾ ਕੰਮ ਕਿਤੇ ਜਿਹੜਾ ਸ਼ੱਕੀ ਕੀਤਾ ਮਤਲਬ ਖਾਸ ਤੌਰ ਤੇ ਜੇ ਆਪਾਂ ਦੇਖੀਏ ਇਹਨੂੰ ਸਮਝਣਾ ਹੋਵੇ ਕਿ ਇਹਨਾਂ ਨੇ ਫਰਜ਼ੀ ਬਿੱਲਾਂ ਦਾ ਸਹਾਰਾ ਲਿਆ ਤੇ ਕਰੋੜਾਂ ਦਾ ਟੈਕਸਾਂ ਦਾ ਲਾਭ ਲਿਆ ਬਸ ਦੋ ਤਿੰਨ ਚੀਜ਼ਾਂ ਦਾ ਹੈਂਪਟਨ ਸਕਾਈ ਰਿਐਲਿਟੀ ਦੀ ਵੀ ਜਾਂਚ ਜਿਹੜੀ ਆ ਉਹ ਜਾਰੀ ਆ ਤਾਂ ਮਤਲਬ ਘੇਰੇ ਚ ਆ ਗਏ ਹੁਣ ਜਦੋਂ ਘੇਰੇ ਚ ਆ ਗਏ ਜੀ ਇਹਨਾਂ ਨੂੰ ਫਿਰ ਉਹਨਾਂ ਨੇ ਗ੍ਰਿਫ਼ਤਾਰ ਕਰ ਲਿਆ ਹੁਣ ਗ੍ਰਿਫ਼ਤਾਰ ਕਰ ਲਿਆ ਤੇ ਇੱਧਰ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਜਿਹੜੀ ਪਹਿਲੀ ਰੇਡ ਸੀਗੀ ਜਿਹੜੀ ਲਗਭਗ 40 ਘੰਟੇ ਚੱਲੀ ਤੁਸੀਂ ਹਿਸਾਬ ਲਾ ਲਓ ਉਹ ਰੇਡ ਵਿੱਚ ਬੇਸ਼ੱਕ ਭਗਵੰਤ ਮਾਨ ਨੇ ਸਪਸ਼ਟੀਕਰਨ ਦਿੱਤਾ ਕਿ ਸਾਡੇ ਦਾ ਤਾਂ ਕੋਈ ਨੇੜਾ ਤੇੜੇ ਹੈ ਨੀ ਕਿਸੇ ਦਾ ਜੀ ਕੋਈ ਲਾਗਾ ਤੇ ਗਈ ਹੈ ਨੀ ਤੇ ਈਡੀ ਵਾਲਿਆਂ ਨੇ ਅਮਨ ਅਰੋੜਾ ਦਾ ਬਕਾਇਦਾ ਨਾਂ ਪਾ ਦਿੱਤਾ ਉਹਦੇ ਚ ਪ੍ਰੈਸ ਨੋਟ ਚ ਕਹਿੰਦੇ ਵੀ ਇਹ ਤੁਹਾਡਾ ਨੇੜੂ ਤੇੜੂ ਨਹੀਂ ਹੈ ਇਹ ਬਗਾਨਾ ਦਿਲਾ ਹੁਣ ਰੋਦਾ ਹੈ ਬਗਾਨੇ ਤਾਂ ਬਗਾਨੇ ਹੁੰਦੇ ਨੇ ਤੂੰ ਗੱਲ ਇਹ ਆ ਕਿ ਇਹ ਕਹਿੰਦੇ ਜੀ ਸਾਡਾ ਤਾਂ ਕਿਸੇ ਦਾ ਕੋਈ ਨੇੜਾ ਤੇੜਾ ਨਹੀਂ ਆ ਤੇ ਪਰ ਅਮਨ ਅਰੋੜਾ ਦਾ ਉਹਨਾਂ ਨੇ ਬਕਾਇਦਾ ਨਾਂ ਮੈਨਸ਼ਨ ਕਰ ਦਿੱਤਾ ਇਸ ਤੋਂ ਇਲਾਵਾ ਹੁਣ ਕੀ ਹੋਇਆ ਕਿ ਜਿਹੜੇ ਬੰਦਿਆਂ ਤੇ ਰੇਡ ਕੰਡਕਟ ਹੋਈ ਆ ਜਿਸ ਤਰ੍ਹਾਂ ਲਾ ਲਓ ਕਿ ਨਿਤਿਨ ਗੋਹਿਲ ਇਸ ਤੋਂ ਇਲਾਵਾ ਢੀਂਡਸਾ ਇਹ ਦੋ ਬੰਦੇ ਇਹ ਦੋ ਵਿਚੋਲੀਏ ਸਮਝੇ ਜਾਂਦੇ ਵਿਚੋਲੀਏ ਮਤਲਬ ਦਲਾਲ ਵਿਚੋਲੀਏ ਬੜਾ ਸਨਮਾਨ ਵਾਲਾ ਸ਼ਬਦ ਆ ਦਲਾਲ ਸ਼ਬਦ ਆ ਨਾ ਜਿਹੜਾ ਇਹ ਬੜਾ ਪੰਜਾਬੀਆਂ ਦਾ ਆਪਦਾ ਠੋਕਵਾਂ ਜਿਹਾ ਸ਼ਬਦ ਆ ਇਹ ਦਲਾਲ ਸੀਗੇ ਦਲਾਲ ਮਤਲਬ ਇਹ ਜਿਹੜੇ ਬਿਲਡਰ ਸੀਗੇ ਇਹਨਾਂ ਨੂੰ ਇਹ ਪ੍ਰੋਟੈਕਟ ਕਰਦੇ ਸੀਗੇ ਯਾਨੀ ਇਹਨਾਂ ਦੀ ਪ੍ਰੋਟੈਕਸ਼ਨ ਦਾ ਜਿੰਮਾ ਇਹਨਾਂ ਦੇ ਸਿਰ ਤੇ ਹੁੰਦਾ ਸੀਗਾ ਇਸ ਕਰਕੇ ਮਤਲਬ ਕਿ ਇਹਨਾਂ ਦਾ ਜਿਹੜਾ ਫੜਿਆ ਜਾਣਾ ਉਹ ਅੱਗੇ ਜਾ ਕੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਮਾਮਲਾ ਜਿਹੜਾ ਉਹ ਲਿਜਾਂਦਾ ਹੈ ਕਿਉਂ ਕਿਉਂਕਿ ਇਹਨਾਂ ਬੰਦਿਆਂ ਦੀ ਨੇੜਤਾ ਜਿਹੜੀ ਆ ਦੱਸਦੇ ਆ ਕਿ ਜਿਹੜਾ ਇਹਨਾਂ ਦਾ ਰਾਜਵੀਰ ਘੁੰਮਣ ਆ ਉਹ ਰਾਜਵੀਰ ਹੀ ਨਹੀਂ ਕੱਲਾ ਵਾਕਿਆ ਰਾਜਵੀਰ ਵੀ ਆ ਕਿਉਂਕਿ ਮੁੱਖ ਮੰਤਰੀ ਦਾ ਰਾਜਦਾਰ ਹੀ ਹੋਊਗਾ ਮੁੱਖ ਮੰਤਰੀ ਦੀ ਜਾਨ ਇਸ ਤੋਤੇ ਚ ਆ ਇਹ ਜਿਹੜਾ ਰਾਜਵੀਰ ਘੁੰਮਣ ਆ ਅਕਸਰ ਤੁਸੀਂ ਦੇਖਿਆ ਹੋਣਾ ਇਹਦੀ ਬੜੀ ਚਰਚਾ ਰਹਿੰਦੀ ਆ ਮਤਲਬ ਚਲੋ ਆਪਾਂ ਕਿਸੇ ਦੀ ਬੋਡੀ ਤੇ ਤੱਕਾਂ ਨੂੰ ਗੱਲ ਕੋਈ ਕਰਨੀ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਰਾਜਵੀਰ ਘੁੰਮਣ ਦੇ ਗਾਹ ਜਿਹੜੇ ਸੀਗੇ ਇਹ ਦੋ ਤਿੰਨ ਬੰਦੇ ਬੜੇ ਨੇੜੂ ਸੀਗੇ ਹੁਣ ਇਹ ਸਮਝਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਵੀ ਜਾਂਚ ਪੜਤਾਲ ਸਮਝ ਲਓ ਗਈ ਮਤਲਬ ਕਿ ਇਹਨਾਂ ਨੂੰ ਵੀ ਬਹੁਤ ਜਲਦੀ ਸ਼ਾਮਿਲ ਕੀਤਾ ਜਾ ਸਕਦਾ ਜਾਂਚ ਪੜਤਾਲ ਦੇ ਵਿੱਚ ਚਾਹੇ ਉਹ ਇਹ ਹੁਣ ਰਾਜਵੀਰ ਘੁੰਮਣ ਹੋਣ ਜਾਂ ਦੂਜੇ ਤੀਜੇ ਮਤਲਬ ਕਿ ਸੱਜੇ ਖੱਬੇ ਜਿਹੜੇ ਰਹਿਣ ਵਾਲੇ ਬੰਦੇ ਆ ਉਹਨਾਂ ਨੂੰ ਜਾਂਚ ਪੜਤਾਲ ਦਾ ਸਾਹਮਣਾ ਕਰਨਾ ਪੈ ਸਕਦਾ ਇਹ ਹੈ ਤੇ ਦੂਜੀ ਗੱਲ ਇਸ ਵੇਲੇ ਜਿਹੜੀ ਤਸਵੀਰ ਆ ਉਹ ਵੀ ਬੜੀ ਦਿਲਚਸਪ ਆ ਕਿ ਹੁਣ ਅਰੋੜਾ ਤਾਂ ਚਲੇ ਗਏ ਅਰੋੜਾ ਤਾਂ ਚਲੇ ਗਏ ਉਹ ਤਾਂ ਹਮ ਤੋਂ ਚਲੇ ਪਰਦੇਸ ਪਰਦੇਸੀ ਹੋ ਗਏ ਛੋਟਾ ਆਪਣਾ ਦੇਸ਼ ਤੋਂ ਹਮ ਪਰਦੇਸੀ ਹੋ ਗਏ ਉਹ ਤਾਂ ਵਿਚਾਰੇ ਪਰਦੇਸੀ ਹੋ ਗਏ ਨੇ ਕੀ ਪਤਾ ਕਦੋਂ ਆਉਣਗੇ ਉਹਨਾਂ ਦਾ ਤਾਂ ਕੋਈ ਹੁਣ ਪੱਕਾ ਪਤਾ ਹੀ ਨਹੀਂ ਵੀ ਉਹਨਾਂ ਦੇ ਕੋਲ ਮੰਤਰਾਲੇ ਬੜੇ ਤਗੜੇ ਸਨ ਬਿਜਲੀ ਮੰਤਰਾਲਾ ਲੋਕਲ ਬੋਡੀਜ਼ ਕਿਉਂਕਿ ਦਿੱਲੀ ਦਰਬਾਰ ਦੇ ਬੜੇ ਚੇਤੇ ਸਨ ਨਾ ਦਿੱਲੀ ਦਰਬਾਰ ਦੇ ਵਿੱਚ ਤੇ ਉਹ ਇੱਕ ਕਮਾਊ ਪੁੱਤ ਵਜੋਂ ਜਾਣੇ ਜਾਂਦੇ ਸਨ ਕਿ ਇਹ ਬਹੁਤ ਕਮਾਊ ਪੁੱਤ ਆ ਬੜਾ ਕੰਮ ਕਰਦਾ ਸਾਡਾ ਪੁੱਤ ਹੈ ਸੋਹਣਾ ਪੁੱਤ ਆ
1: ਇਸੇ ਕਰਕੇ ਮਲਾਈ ਵਾਲੇ ਮੰਤਰਾਲੇ ਦਿੱਤੇ ਸੀ ਫਿਰ
0: ਹਾਂਜੀ ਹਾਂਜੀ ਤੂੰ ਕਹਿਣ ਦਾ ਮਤਲਬ ਇਹ ਕਿ ਉਹ ਹੁਣ ਕਿੱਧਰ ਜਾਣਗੇ ਉਹ ਜਿਹੜੇ ਮੰਤਰਾਲੇ ਆ ਵੱਡੀ ਚਰਚਾ ਇਹੋ ਆ ਕਿ ਭਗਵੰਤ ਮਾਨ ਹੁਣ ਜਲਦੀ ਅਰਵਿੰਦ ਕੇਜਰੀਵਾਲ ਦੇ ਨਾਲ ਸਲਾਹ ਮਸ਼ਵਰਾ ਕਰ ਸਕਦੇ ਆ ਤੇ ਉਸ ਤੋਂ ਬਾਅਦ ਇਹਨਾਂ ਮੰਤਰਾਲਿਆਂ ਦਾ ਫੈਸਲਾ ਹੋਏਗਾ ਤੇ ਕਈ ਤੇ ਵਿਚਾਰੇ ਜਿਹੜੇ ਆ ਉਹ ਬੈਠੇ ਸੀਗੇ ਝਾਕ ਦੇ ਵਿੱਚ ਕਿ ਮੰਤਰੀ ਬਣ ਸਕਦੇ ਆ ਜਾਂ ਮੰਤਰਾਲੇ ਵਧੀਆ ਆ ਸਕਦੇ ਆ ਉਹ ਤਾਂ ਕੱਛਾ ਵਜਾ ਰਹੇ ਆ ਕਹਿੰਦੇ ਚੰਗਾ ਹੋਇਆ ਚਰੀਕ ਮਰਿਆ ਤੇ ਵਿਹੜਾ ਮੋਕਲਾ ਹੋਇਆ ਵੀ ਇਹ ਮਗਰੋਂ ਲੱਥਾ ਇਹ ਤਾਂ ਕਿਸੇ ਨੂੰ ਛੱਡਦਾ ਹੀ ਕੁਛ ਨੀ ਸੀ ਮਤਲਬ ਕਿ ਸਾਰਾ ਕੁਛ ਹੀ ਦਿੱਲੀ ਦਰਬਾਰ ਦੇ ਨੇੜੇ ਹੋ ਕੇ ਉਂਝੀ ਤੁਰਿਆ ਜਾਂਦਾ ਸੀਗਾ ਤੇ ਬਾਕੀ ਹੁਣ ਰਹੀ ਗੱਲ ਜਿਹੜੀਆਂ ਰੇਡਾਂ ਇਹ ਬਚ ਰਹੀਆਂ ਨੇ ਇਹ ਰੇਡਾਂ ਨੋ ਡਾਊਟ ਕਿ ਇਹ ਰੇਡਾਂ ਦੇ ਵਿੱਚ ਠੀਕ ਆ ਕੋਈ ਐਂਗਲ ਹੋ ਸਕਦਾ ਜਾਂਚ ਪੜਤਾਲ ਵਾਲਾ ਕੋਈ ਵਾਜਬ ਵੀ ਹੋਵੇ ਕੋਈ ਚੈਸ ਵੀ ਹੋਵੇ ਪਰ ਇਹ ਸਿਰਫ ਤੇ ਸਿਰਫ ਪੰਜਾਬ ਨੂੰ ਜਿੱਤਣ ਵਾਸਤੇ ਆ ਭਾਜਪਾ ਨੇ ਹੁਣ ਤਾਕਤ ਝੋਕ ਦਿੱਤੀ ਆ ਅਸੀਂ ਇਹਨਾਂ ਨੂੰ ਡੇਢ

0: ਸਾਲ ਤੋਂ ਕਹਿੰਦੇ ਪੈਸਾ ਵਾਜੋ ਹੈ ਵਾਜੋ ਵਾਜੋ, ਤੁਹਾਡੀ ਐਸੀ ਕਿ ਤੈਸੀ ਕਰ ਦੇਣੀ ਉਹਨਾਂ ਨੇ। ਹੁਣ ਸਰ ਇੰਨਾ ਡਰਿਆ ਇੰਨਾ ਡਰਿਆ ਕਿ ਅਫਸਰ ਵੀ ਡਰੀ ਜਾਂਦੇ ਆ, ਨੇਤਾ ਵੀ ਡਰੀ ਜਾਂਦੇ ਆ। ਇਹਨਾਂ ਦੇ ਕੱਲ ਦੇ ਜਿਹੜੇ ਪ੍ਰਦਰਸ਼ਨ ਆ, ਮੈਂ ਤੇ ਐ ਲੈਣਾ ਕਿ ਕਈ ਤਾਂ ਇਹਨਾਂ ਦੇ ਵਿੱਚੋਂ ਬੰਦੇ ਜਿਹੜੇ ਆ ਨਾ ਵੇਖ ਆਏ ਹੋਣੇ ਕਿ ਇਹਨਾਂ ਦੇ ਦਫ਼ਤਰ ਕਿਸ ਤਰ੍ਹਾਂ ਦੇ ਆ, ਵੀ ਜਿਹਨਾਂ ਦੇ ਵਿੱਚ ਆ ਕੇ ਆਪਾਂ ਸ਼ਮੂਲੀਅਤ ਕਰ ਲਈਏ ਇਹਨਾਂ ਦੇ ਵਿੱਚ ਰਲ ਜਾਈਏ। ਹਾਂਜੀ, ਵੀ ਇੱਥੇ ਆਉਣਾ ਆਪਾਂ ਕਿੱਧਰ ਜਾਣਾ ਆ, ਤੇ ਯਾਨੀ ਵੇਖ ਆਏ ਨੇ ਆਨੇ ਬਾਨੇ। ਇਹਨਾਂ ਦੇ 7-8 ਵਿਧਾਇਕ ਇਸ ਵੇਲੇ ਈਡੀ ਦੇ ਰਡਾਰ ਤੇ ਆ, 5-7 ਗਾਇਕ ਇਸ ਵੇਲੇ ਰਡਾਰ ਤੇ ਆ, ਤੇ ਜਿਹੜੇ 7-8 ਸੀਗੇ ਉਹਨਾਂ ਦੇ ਵਿੱਚ 2 ਤਾਂ ਹੁਣ ਤੁਹਾਡੇ ਸਾਹਮਣੇ ਆ ਗਏ, 2 ਅਰੋੜਾ। ਤੇ ਇਸ ਤੋਂ ਇਲਾਵਾ ਇੱਕ ਬੰਦੇ ਬਾਰੇ ਮੈਂ ਕਹਿ ਸਕਦਾ ਵਾ ਬੜੀ ਜ਼ਿੰਮੇਵਾਰੀ ਨਾਲ ਕਿ ਉਹ ਤੇ ਆਰਐਸਐਸ ਨੂੰ ਆਪਦਾ ਰਿਜ਼ਿਊਮ ਦੇ ਆਇਆ ਕਿ ਦੇਖੋ ਦਾਸ ਦੀ ਜਦੋਂ ਵੀ ਜ਼ਰੂਰਤ ਪਵੇ ਤੁਸੀਂ ਆਵਾਜ਼ ਮਾਰ ਲੈਣਾ, ਵੀ ਆਵਾਜ਼ ਮਾਰ ਲਈ ਦੁੱਖ ਤੇਰੇ ਤੇ ਆਵੇ ਜਾਂ ਤੇਰੇ ਸ਼ਹਿਰ ਤੇ ਇੱਕ ਆਵਾਜ਼ ਮਾਰ ਕੇ ਬੁਲਾ ਲਵੇ ਵੀ ਤੁਸੀਂ ਆਵਾਜ਼ ਮਾਰ ਲਿਓ ਮੈਂ ਹਾਜ਼ਰ ਆ। ਉਹ ਇੱਕ ਇਹਨਾਂ ਨੂੰ ਰਿਜ਼ਿਊਮ ਵੀ ਦੇ ਆਇਆ ਜੀ ਆਰਐਸਐਸ ਵਾਲਿਆਂ।
1: ਅੱਛਾ, ਸ਼ੁਕਰਾਨਾ ਯਾਤਰਾ ਕਰ ਰਹੇ ਜੀ ਮੁੱਖ ਮੰਤਰੀ ਸਾਹਿਬ?
0: ਹਾਂਜੀ, ਸ਼ੁਕਰਾਨਾ ਯਾਤਰਾ ਕਿ ਨਿਸ਼ਾਨਾ ਯਾਤਰਾ ਸਮਝ ਨੀ ਆਉਂਦੀ ਕਿਉਂਕਿ ਤੀਰ ਤੇ ਫੇਰ ਪੁੱਠਾ ਜਿਹਾ ਕਰ ਲੈਂਦੇ ਨੇ ਨਾ ਉਹ, ਤੁਹਾਨੂੰ ਪਤਾ ਹੀ ਆ। ਇੱਕ ਤੇ ਅੱਜ ਕੱਲ ਤੁਹਾਨੂੰ ਪਤਾ ਉੱਡਦੇ ਤੀਰਾਂ ਦੀ ਰੁੱਤ ਆ, ਇੱਕ ਆ ਹੋਰ। ਅੱਛਾ, ਸ਼ੁਕਰਾਨਾ ਯਾਤਰਾ ਦੇ ਵਿੱਚ ਸਿਆਣੇ ਬੰਦੇ ਐ ਕਰਦੇ ਹੁੰਦੇ ਆ ਜੀ, ਮੰਨ ਲਓ ਤੁਹਾਡੀ ਕੋਈ ਸੁੱਖ ਪੂਰੀ ਹੋਈ ਆ, ਤੁਸੀਂ ਸੁਖਣਾ ਲਾਉਣ ਚੱਲੇ ਹੋ ਤੇ ਤੁਸੀਂ ਆ ਕੰਮ ਕਰਦੇ ਹੋ, ਤੀਰ ਏਦਾਂ ਕਰ ਲੈਣੇ, ਸੱਥਾਂ ਦੇ ਵਿੱਚ ਖਲੋ ਜਾਣਾ, ਏਦਾਂ ਕਰ ਲੈਣਾ, ਉਦਾਂ ਕਰ ਲੈਣਾ। ਪਤਾ ਕਿੱਥੇ ਅੱਜ ਕੱਲ ਤੇ ਉਹ ਫੇਰ ਗਾਣਾ ਕੱਢ ਲਿਆ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਬਈ। ਮਤਲਬ ਕਿ ਬੜਾ ਹੋਛਾ ਜਿਹਾ ਕੰਮ ਆ ਇਹਨਾਂ ਦਾ, ਸ਼ੁਕਰਾਨਾ ਯਾਤਰਾ ਤੇ ਕੀਤੀ ਇਹਨਾਂ ਨੇ। ਪਰ ਤੁਹਾਨੂੰ ਪਤਾ ਹੀ ਹੈ ਇਸੇ ਦਰਮਿਆਨ ਕੀ ਹੋਇਆ ਕਿ ਕੁਲਤਾਰ ਸਿੰਘ ਸੰਧਵਾ ਨੂੰ ਤਲਬ ਕੀਤਾ ਗਿਆ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਜਿਹੜੇ ਸਵਾਲ ਕੀਤੇ ਨੇ, ਦੇਖੋ ਜਿਹੜੇ ਤੇ ਬੰਦੇ ਹੈਗੇ ਨੇ ਇੱਕ ਪਾਸੜ ਉਲਾਰਵਾਦੀ, ਉਹਨਾਂ ਨੂੰ ਤੇ ਸਭ ਠੀਕ ਲੱਗਦਾ
1: ਜੀ,
0: ਉਹਨਾਂ ਨੂੰ ਕੁਝ ਨਹੀਂ। ਪਰ ਇਸ ਕਾਨੂੰਨ ਨੂੰ ਸੰਵਿਧਾਨਕ ਤੌਰ ਤੇ ਵੀ ਚੈਲੰਜ ਹੋਇਆ ਤੇ ਤੁਹਾਨੂੰ ਪਤਾ ਧਾਰਮਿਕ ਤੌਰ ਤੇ ਵੀ ਚੈਲੰਜ ਹੋ ਗਿਆ, ਕਿਉਂ ਕਿਉਂਕਿ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਬਕਾਇਦਾ ਨੋਟਿੰਗ ਕਰਕੇ ਕੱਲਾ ਕੱਲਾ ਇਹਦਾ ਜਿਹੜਾ ਮੱਧ ਸੀ ਉਹਦੇ ਤੇ ਚਰਚਾ ਕਰਵਾ ਕੇ ਕਰਕੇ ਦੱਸਿਆ ਕਿ ਬਈ ਤੁਸੀਂ ਇਹਦੇ ਵਿੱਚ ਸਿੱਖਾਂ ਨੂੰ ਹੀ ਗੁਨਾਹਗਾਰ ਬਣਾਓਗੇ। ਮਤਲਬ ਕਿ ਕਰਟੂਡੀਅਨ ਸ਼ਬਦ ਦਾ ਜਿਸ ਤਰ੍ਹਾਂ ਇਸਤੇਮਾਲ ਹੋਇਆ ਕਿ ਮੰਨ ਲਓ ਕਿ ਕੋਈ ਸਰੂਪ ਘਰੇ ਲੈ ਕੇ ਜਾਂਦਾ ਹੈ ਅਖੰਡ ਪਾਠ ਵਾਸਤੇ, ਤਾਂ ਉੱਥੇ ਦੀ ਜਿਹੜੀ ਕਮੇਟੀ ਆ, ਕਮੇਟੀ ਮਤਲਬ ਕਿ ਕੀ ਸੂਚਿਤ ਕਰਕੇ ਆਏਗੀ ਪਹਿਲਾਂ ਥਾਣੇ ਨੂੰ ਕਿ ਅਸੀਂ ਹੁਣ ਕਸਟੋਡੀਅਨ ਨਹੀਂ ਰਹੇ ਜੀ, ਕਸਟੋਡੀਅਨ ਫਲਾਣਾ ਹੈ। ਮਤਲਬ ਇਸ ਤਰ੍ਹਾਂ ਮੈਂ ਇੱਕ ਐਗਜ਼ਾਮਪਲ ਦਿੱਤਾ ਤੁਹਾਨੂੰ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇਹਨਾਂ ਨੇ ਨੋਟ ਕਰਕੇ ਇਹਨਾਂ ਦੇ ਸਾਹਮਣੇ ਰੱਖੀਆਂ ਤੇ ਕੁੱਲ ਮਿਲਾ ਕੇ ਸੰਧਵਾ ਸਾਹਿਬ ਨੂੰ ਕਿਹਾ ਕਿ ਜਾਂ ਤੇ ਇਹ ਮੁੱਦਾ ਇਹਨਾਂ ਨੂੰ ਦਰੁਸਤ ਕਰ ਦਿਓ, 15 ਦਿਨ ਦਾ ਅਲਟੀਮੇਟਮ ਦੇ ਦਿੱਤਾ, ਤੇ ਨਹੀਂ ਤਾਂ ਫਿਰ ਇਹਦੇ ਤੇ ਇਕੱਤਰਤਾ ਹੋਏਗੀ ਸਿੰਘ ਸਾਹਿਬਾਨ ਦੀ। ਦੂਜੇ ਪਾਸੇ ਤੁਸੀਂ ਵੇਖੋਗੇ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ, ਯਾਨੀ ਧਾਰਮਿਕ ਤੌਰ ਤੇ ਜਾਂ ਕਾਨੂੰਨੀ ਤੌਰ ਤੇ ਇਹ ਇੱਕ ਮਤਲਬ ਕਿ ਜਿਹੜਾ ਕਾਨੂੰਨ ਆ ਉਹ ਹਾਲੇ ਬਹਿਸ ਦਾ ਵਿਸ਼ਾ ਹੈ ਕਿ ਕੀ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਮੱਦਾਂ ਜਿਹੜੀਆਂ ਹੈਗੀਆਂ ਨੇ ਜਿਹਨਾਂ ਨੂੰ ਬਦਲਿਆ ਜਾਣਾ ਜ਼ਰੂਰੀ ਆ, ਜਿਹਨਾਂ ਦੇ ਵਿੱਚ ਸੋਧ ਜ਼ਰੂਰੀ ਆ, ਜੋ ਸੰਵਿਧਾਨਕ ਜੋ ਭਾਵਨਾ ਹੈ ਕਿ ਉਹਦੇ ਉਲਟ ਹਨ ਕਿ ਨਹੀਂ, ਉਹ ਹਾਲੇ ਚਰਚਾ ਦੇ ਵਿੱਚ ਆ। ਪਰ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਇਹ ਸ਼ੁਕਰਾਨਾ ਯਾਤਰਾ ਕੱਢਦੇ ਫਿਰਦੇ, ਮੈਂ ਅੱਗੇ ਕਿਹਾ ਜੇ ਸ਼ੁਕਰਾਨਾ ਯਾਤਰਾ ਇਹ ਕੱਢ ਰਹੇ ਨੇ ਤਾਂ ਮੰਨ ਲਓ ਕੱਲ ਨੂੰ ਇਹ ਕਾਨੂੰਨ ਜਿਹੜੇ ਆ ਉਹ ਕੋਰਟ ਦੇ ਵਿੱਚੋਂ ਹੋਲਡ ਹੋ ਜਾਂਦੇ ਆ, ਸਟੇ ਹੋ ਜਾਂਦੇ ਆ ਜਾਂ ਰੱਦ ਹੋ ਜਾਂਦੇ ਆ, ਕੀ ਇਹ ਸ਼ੁਕਰਾਨਾ ਯਾਤਰਾ ਦੇ ਪੈਸੇ ਜਿਹੜੇ ਆ ਟੈਕਸ ਪੇਅਰਸ ਨੂੰ ਵਾਪਸ ਕਰਨਗੇ? ਔਰ ਦੂਜੀ ਗੱਲ ਇਹ ਟੈਕਸ ਪੇਅਰ ਦੇ ਨਾਲ ਇਹ ਤੇ ਕੱਲਾ ਸਿੱਖਾਂ ਵਾਸਤੇ ਬਣਿਆ ਕਾਨੂੰਨ, ਇਸ ਪੰਜਾਬ ਦੀ 40% ਵਸੋਂ ਤੇ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਆ ਉਹ ਹਿੰਦੂ ਆ ਜਾਂ ਟੈਕਸ ਪੇਅਰਸ ਦੇ ਵਿੱਚ ਦੂਜੇ ਵੀ ਆਉਂਦੇ ਆ, ਕੀ ਉਹ ਪੈਸੇ ਦੀ ਬਰਬਾਦੀ ਨਹੀਂ?
1: ਜੀ ਜੀ ਬਿਲਕੁਲ।
0: ਤੋਂ ਕਹਿਣ ਦਾ ਮਤਲਬ ਇਹ ਆ ਕਿ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਸ਼ੁਕਰਾਨਾ ਯਾਤਰਾ ਕੱਢ ਕੇ ਸਾਫ਼ ਕਰ ਦਿੱਤਾ ਕਿ ਇਸ ਮਕਸਦ ਦੇ ਪਿੱਛੇ ਮੂਲ ਭਾਵਨਾ ਜਿਹੜੀ ਲੁਕੀ ਹੋਈ ਸੀ ਉਹ ਸਿਆਸੀ ਸੀ
1: ਜੀ। ਬਰੀਫ ਰੱਖਣਾ ਥੋੜਾ ਜਿਹਾ, ਅਕਾਲੀ ਬੀਜੇਪੀ ਗੱਠਜੋੜ ਕਿੱਥੇ ਖੜਾ ਜੀ?
0: ਦੇਖੋ ਅਕਾਲੀ ਭਾਜਪਾ ਗੱਠਜੋੜ ਬਾਰੇ 2-3 ਮੀਟਿੰਗਾਂ ਸੁਖਬੀਰ ਬਾਦਲ ਦੀਆਂ ਰੀਸੈਂਟਲੀ ਹੋਈਆਂ ਨੇ, ਪਰ ਗੱਲ ਤੋੜ ਹਾਲੇ ਚੜ ਨਹੀਂ ਰਹੀ। ਇੱਕ ਤੇ ਆ ਕਿ ਆਰਐਸਐਸ ਕਹਿੰਦੀ ਆ ਵੀ ਰੁਲਦਾ ਸਿੰਘ ਤੋਂ ਲੈ ਕੇ ਜਿਹੜੀ ਟਾਰਗੇਟ ਕਿਲਿੰਗ ਹੋਈ ਆ ਉਹਨਾਂ ਦੇ ਲੀਡਰਾਂ ਦੀ,

0: ਭਈ ਉਹਦਾ ਹਿਸਾਬ ਕਿਤਾਬ ਪਹਿਲਾਂ ਕਰੋ ਤੇ ਗਾਂ ਜਿਹੜੇ ਲੀਡਰ ਆ ਇਹਨਾਂ ਦੇ ਕਿ ਉਹਨਾਂ ਦੇ ਪ੍ਰੋਟੈਕਸ਼ਨਿਜ਼ਮ ਦੀ ਗਰੰਟੀ ਲਵੋ
1: ਜੀ
0: ਯਾਨੀ ਆਰਐਸਐਸ ਇਸ ਗੱਠਜੋੜ ਦੇ ਬਿਲਕੁਲ ਵਿੱਚ ਵਿਚਾਲੇ ਬੈਠੀ ਆ ਕਿ ਹਿਸਾਬ ਕਿਤਾਬ ਪਹਿਲਾਂ ਸੀਟਾਂ ਦਾ ਬਾਅਦ ਚ ਕਰ ਲਿਓ
1: ਜੀ
0: ਯਾਰ ਦੀ ਕੁੰਡੀ ਨੂੰ ਅੱਗ ਲਾ ਦੇਣਾ ਹੱਥਾਂ ਨੂੰ ਮਹਿੰਦੀ ਫੇਰ ਲਾ ਲਵੇ ਪਹਿਲਾਂ ਯਾਰ ਦੀ ਕੁੰਡੀ ਨੂੰ ਅੱਗ ਲਾ ਦੇ ਉਹ ਕਹਿੰਦੇ ਕਿ ਗੱਠਜੋੜ ਦੀ ਗੱਲ ਬਾਅਦ ਚ ਕਰ ਲਿਓ ਪਹਿਲਾਂ ਇਹਨਾਂ ਚੀਜ਼ਾਂ ਤੇ ਜੋ ਮੁੱਦੇ ਹੋਏ ਨੇ ਵਾਪਰੇ ਨੇ ਜਿਹੜੇ ਉਹਨਾਂ ਤੇ ਗੱਲ ਕਰ ਲਓ ਤੇ ਜਾਂ ਜੋ ਗਾਂ ਸਾਡੇ ਨੂੰ ਗਰੰਟੀ ਚਾਹੀਦੀ ਆ ਸਾਡੇ ਬੰਦਿਆਂ ਨੂੰ ਉਹ ਦਿਓ ਫਿਰ ਉਹਦੇ ਤੇ ਗੱਲ ਕਰ ਲਵਾਂਗੇ ਯਾਨੀ ਕੁੱਲ ਮਿਲਾ ਕੇ ਆਰਐਸਐਸ ਇਹਦੇ ਵਿੱਚ ਇਨਵੋਲਵ ਆ ਸੀਟਾਂ ਦਾ ਕੁਛ ਇਹਨਾਂ ਦਾ ਝਗੜਾ ਝੇੜਾ ਹੈਗਾ ਸੁਖਬੀਰ ਬਾਦਲ ਬਿਲਕੁਲ ਵਿਸ਼ੇ ਪਏ ਨੇ ਹੁਣ ਉਹਨਾਂ ਦੇ ਪੱਲੇ ਕੁਛ ਨੀ ਹੈਗਾ ਸੁਖਬੀਰ ਬਾਦਲ ਬਹੁਤ ਜ਼ਿਆਦਾ ਲਿਫੇ ਪਏ ਨੇ ਦੇਖੋ ਹੋ ਸਕਦਾ ਗੱਠਜੋੜ ਹੋ ਵੀ ਜਾਵੇ ਪਰ ਉਹ ਇਹਨਾਂ ਨੂੰ ਕਾਫੀ ਜ਼ਿਆਦਾ ਇਸ ਵੇਲੇ ਕਹਿ ਲੋ ਕਿ ਸਵਾਲ ਕਰ ਰਹੇ ਨੇ ਇਸ ਵੇਲੇ ਕਾਫੀ ਜ਼ਿਆਦਾ ਇਹਨਾਂ ਨੂੰ ਦਾਬੂ ਕਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਜਿਹੜੀ ਸੀਟਾਂ ਦੀ ਵੰਡ ਹੋਵੇ ਤੇ ਉਹਦੇ ਵਿੱਚ ਵੀ ਉਹਨਾਂ ਦੀ ਡੋਮੀਨੈਂਸ ਬਰਕਰਾਰ ਰਹੇ
1: ਜੀ ਇੱਕ ਮਿੰਟ ਦੇ ਵਿੱਚ ਸਿੱਖਿਆ ਕ੍ਰਾਂਤੀ ਬਾਰੇ ਦੱਸ ਦਿਓ
0: ਹਾਂਜੀ ਸਿੱਖਿਆ ਕ੍ਰਾਂਤੀ ਦਾ ਕੀ ਹਾਲ ਆ ਕਿ ਇਹਦੇ ਵਿੱਚ ਕੋਰਟ ਦੇ ਵਿੱਚ ਵੀ ਗਏ ਨੇ ਹੁਣ ਇੱਕ ਪਟੀਸ਼ਨ ਪਈ ਆ ਬਹੁਤ ਸਾਰੇ ਜ਼ਿਲ੍ਹਿਆਂ ਦੇ ਪਿੰਡਾਂ ਦੇ ਨਾਮ ਸਕੂਲਾਂ ਦੇ ਨਾਮ ਕਿ ਜਿਨ੍ਹਾਂ ਦੀਆਂ ਬਈ ਜਿਹੜੀਆਂ ਇਮਾਰਤਾਂ ਨੇ ਉਹ ਜ਼ਰਜ਼ਰ ਹੋ ਚੁੱਕੀਆਂ ਨੇ ਬਦਹਾਲ ਹੋ ਚੁੱਕੀਆਂ ਨੇ ਕੋਈ ਚੋ ਰਹੀ ਆ ਕੋਈ ਡਿੱਗ ਰਹੀ ਆ ਫਲਾਂ ਫਲਾਂ ਤੁਹਾਨੂੰ ਯਾਦ ਹੋਣਾ ਲੁਧਿਆਣੇ ਦੇ ਵਿੱਚ ਤੇ ਇੱਕ ਹਾਦਸਾ ਵੀ ਹੋਇਆ ਇਸ ਤੋਂ ਇਲਾਵਾ ਜੇ ਆਪਾਂ ਸਿੱਖਿਆ ਕ੍ਰਾਂਤੀ ਦੇ ਲਿਹਾਜ਼ ਨਾਲ ਦੇਖੀਏ ਤਾਂ ਕਾਫੀ ਕੁਛ ਆ ਲੋਕ ਜਿਹੜੇ ਆ ਉਹ ਕਹਿ ਰਹੇ ਆ ਕਿ ਸਿੱਖਿਆ ਤੇ ਸਿਹਤ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਬਹੁਤ ਦਮਗਜ਼ੇ ਮਾਰੇ ਸਨ ਇਹ ਕੀਤਾ ਉਹ ਕੀਤਾ ਪਰ ਫਿਲਹਾਲ ਜਿਸ ਤਰ੍ਹਾਂ ਦਾ ਜਲੂਸ ਨਿਕਲ ਰਿਹਾ ਚਾਹੇ ਉਹ ਧਰਾਤਲ ਤੇ ਹੋਵੇ ਚਾਹੇ ਕੋਰਟ ਦੇ ਵਿੱਚ ਹੋਵੇ ਤਾਂ ਲੋਕ ਇਹਨਾਂ ਨੂੰ ਮਜ਼ਾਕ ਕਰ ਰਹੇ ਨੇ ਕਿ ਸਿੱਖਿਆ ਕ੍ਰਾਂਤੀ ਸਿਰਫ ਉਦੋਂ ਪੱਥਰ ਲਾਉਣ ਵਾਲੀ ਸੀਗੀ ਪੱਥਰ ਕੇ ਸਨਮ ਤੁਜੇ ਹਮਨੇ ਮੁਹੱਬਤ ਕਾ ਖੁਦਾ ਮਾਨਾ ਤਾਂ ਪਰ ਕੋਰਟ ਕਚਹਿਰੀਆਂ ਦੇ ਵਿੱਚ ਲੋਕ ਪਟੀਸ਼ਨਾਂ ਪਾ ਰਹੇ ਕਿ ਸਕੂਲਾਂ ਦੀ ਹਾਲਤ ਸੁਧਾਰੋ
1: ਬਹੁਤ ਬਹੁਤ ਧੰਨਵਾਦ ਮਿੰਟ ਵੀਰ ਅਗਲੇ ਐਤਵਾਰ ਫਿਰ ਮਿਲਦੇ ਹਾਂ ਜੀ ਤਦ ਤੱਕ ਆਪਣੇ ਖਿਆਲ ਰੱਖੋ ਰੱਬ ਰੱਖਾ ਜੀ
0: ਧੰਨਵਾਦ ਜੀ
1: ਇਹ ਸਨ ਜੀ ਖਬਰਾਂ ਮਿੰਟੂ ਗੁਰਸਰੀ ਸਾਡੇ ਨਾਲ ਸ਼ਾਮਲ ਹੁੰਦੇ ਨੇ ਤੇ ਖਤਮ ਕਰਨ ਤੋਂ ਪਹਿਲਾਂ ਇੱਕ ਲਾਈਟਰ ਨੋਟ ਤੇ ਗੱਲ ਕਰ ਲਈਏ ਪਿਛਲੇ ਦਿਨੀ ਕੱਲ ਪਰਸੋਂ ਮੇਰੇ ਖਿਆਲ ਇੱਕ ਐਕਸੀਡੈਂਟ ਹੋਇਆ ਸਰੀ ਦੇ ਵਿੱਚ ਕਾਰ ਲੈਫਟ ਟਰਨ ਮਾਰ ਰਹੀ ਸੀ ਤੇ ਮੋਟਰਸਾਈਕਲ ਵਾਲਾ ਅੱਜ ਕੱਲ ਵੈਦਰ ਵਧੀਆ ਵੈਸੇ ਤਾਂ ਉੱਥੇ ਤਾਂ ਵਧੀਆ ਹੀ ਹੁੰਦਾ ਤੇ ਤੇਜ਼ ਹੋਣਾ ਕਿਤੇ ਤੇ ਕਾਰ ਦੇ ਨਾਲ ਲੱਗਿਆ ਤੇ ਆਪ ਤਾਂ ਸੜਕ ਤੇ ਲਟ ਗਿਆ ਤੇ ਮੋਟਰਸਾਈਕਲ ਫਲਾਈ ਕਰਕੇ ਲਾਈਟ ਪੋਸਟ ਦੇ ਉੱਤੇ ਇਉਂ ਟੰਗਿਆ ਗਿਆ ਜਿਵੇਂ ਆਪਾਂ ਕੁੜਤਾ ਲਾ ਕੇ ਕਿੱਲੀ ਤੇ ਟੰਗਦੇ ਹੁੰਦੇ ਹਾਂ ਤੇ ਇਹਦੇ ਤੇ ਦਾਊ ਮਾਜਰਾ ਸਾਹਿਬ ਲਿਖਦੇ ਆ ਸੁਰਿੰਦਰ ਦਾਊ ਮਾਜਰਾ ਕਹਿੰਦੇ ਪੰਜਾਬ ਵਾਲੇ ਤਾਂ ਸੰਤਰਾ ਮਾਰਕਾ ਪੀ ਕੇ ਹੀ ਕਹਿਣ ਲੱਗ ਜਾਂਦੇ ਕੰਧਾਂ ਤੇ ਕੁੱਤੀਆਂ ਚੜਾ ਦਿਆਂਗੇ ਇੱਧਰ ਕਹਿੰਦਾ ਸਰੀ ਵਾਲੇ ਨੇ ਸਿਗਨਲ ਲਾਈਟਾਂ ਦੇ ਉੱਤੇ ਮੋਟਰਸਾਈਕਲ ਚਾੜ ਦਿੱਤਾ ਹਲੇ ਕਹਿੰਦੇ ਸਰੀ ਜਮਾਲ ਪਿਓਰ ਨਹੀਂ ਮਿਲਦਾ ਸਿਟੀ ਕਾਰਪੋਰੇਟ ਸਾਡੇ ਸਪੋਂਸਰ ਨੇ ਫਲੋਰਿੰਗ ਪੁਰਾਣੇ ਜਾਂ ਨਵੇਂ ਘਰਾਂ ਚ ਕਰਵਾਉਣੇ ਕੰਮ ਹਾਰਡਵੁੱਡ ਕਾਰਪੋਰੇਟ ਸਰਮਿਕ ਟਾਇਲ ਲੈਮੀਨੇਟ ਫਲੋਰਿੰਗ ਤਾਂ 403-291-1114 ਨੰਬਰ ਆ ਉਹਨਾਂ ਦਾ 403-291-1114 ਤੇ ਜਾਣਕਾਰੀ ਲੈ ਸਕਦੇ ਹੋ ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਲਾਈਕ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ ਇੱਕੋ ਹੀ ਨੰਬਰ ਹੈ ਇਕਬਾਲ ਸਿੱਧੂ ਜੀ ਦਾ 403-568-2668 403-568-2667 ਫਿਕਸ ਆਟੋ ਕਲੇਜ ਦੇ ਮਾਈਕਰਾਂ ਦੇ ਉੱਤੇ ਰਗਬੀਰ ਗਿੱਲ ਕਹਿੰਦੇ ਗੱਡੀ ਦਾ ਐਕਸਟੈਂਡ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ 403-273-8899 ਉਹਨਾਂ ਦਾ ਨੰਬਰ ਹੈ 403-273-8889 ਨਾਰਥ ਈਸਟ ਆਟੋਮੋਟਿਵ ਸਰਵਿਸ ਕਾਰਵਾਈ ਜਾਂ ਟਰੱਕ ਦੀ ਰਿਪੇਅਰ ਆਲ ਚੇਂਜ ਬ੍ਰੇਕ ਚੌਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰੋਬਲਮਸ ਲਈ ਹੈ ਇੰਸਪੈਕਸ਼ਨ ਕਰਵਾਉਣੀ ਹੈ 403-250-7038 ਹਰਦੀਪ ਦਿਓਲ ਦਾ ਨੰਬਰ ਹੈ ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਜਾਂ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤਾਂ 403-355-6858 ਉਹਨਾਂ ਦਾ ਨੰਬਰ ਹੈ 403-355-6358 ਇਹ ਸੀ ਸਾਡੇ ਸਪੋਂਸਰਸ ਤੇ ਇਹ ਸੀ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਸੀਂ ਪਸੰਦ ਕੀਤਾ ਹੋਊਗਾ ਅਗਲੇ ਐਤਵਾਰ ਫਿਰ ਮਿਲਦੇ ਹਾਂ ਨਵੀਆਂ ਗੱਲਬਾਤਾਂ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖੋ ਰੱਬ ਰੱਖਾ
2: The time is 7 p.m. You are listening to Fairchild Radio CHKF FM 94.7, a multicultural radio station in Calgary.

0: ਜੋ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉਹ ਪ੍ਰੋਪਰ ਨਹੀਂ ਹੋ ਰਹੀ, ਉਹਨਾਂ ਨੂੰ ਟ੍ਰੇਨਿੰਗ ਦੀ ਵੀ ਲੋੜ ਹੈ, ਉਹਨਾਂ ਨੂੰ ਸੈਂਟੀਫਿਕ ਉਸਦੀ ਵੀ ਐਵੀਡੈਂਸ ਕਲੈਕਸ਼ਨ ਦੀ ਵੀ ਜ਼ਰੂਰਤ ਹੈ। ਤੁਸੀਂ ਹੁਣ ਦੇਖੋ ਜੀ, ਫਰਜ਼ ਕਰੋ ਤਿੰਨ ਬੰਦਿਆਂ ਦੇ ਉੱਤੋਂ ਤੁਸੀਂ ਹੈਰੋਇਨ ਪਕੜ ਲਈ ਜਾਂ ਭੁੱਕੀ ਫੜ ਲਈ, ਕੋਈ ਚੀਜ਼ ਨਸ਼ੀਲਾ ਪਦਾਰਥ ਪਕੜ ਲਿਆ ਤੁਸੀਂ, ਉਹਨੂੰ ਤੁਸੀਂ ਪਕੜ ਕੇ ਤਿੰਨਾਂ ਬੰਦਿਆਂ ਦਾ ਜੁਆਇੰਟ ਸਟੇਟਮੈਂਟ ਲਿਖ ਲਈ। ਕਦੇ ਵੀ ਦੁਨੀਆਂ ਦੇ ਵਿੱਚ ਕੋਈ ਇਹੋ ਜਿਹੇ ਬੰਦੇ ਦੇਖਿਆ ਵੀ ਤਿੰਨ ਚਾਰ ਬੰਦੇ ਇੱਕੋ ਸਟੇਟਮੈਂਟ ਦੇਣਗੇ, ਤੁਸੀਂ ਉਹਨਾਂ ਦੀ ਅੱਡ ਅੱਡ ਸਟੇਟਮੈਂਟ ਲਿਖੋ, ਸੱਚਾਈ ਹੋਵੇ। ਉੱਥੇ ਤੁਹਾਡਾ ਮੋਬਾਈਲ ਫੋਨ ਤੇ ਆਈ ਉਹ ਕਿਤੇ ਹੋਰ ਬੈਠਾ, ਤੁਸੀਂ ਕਿਤੇ ਹੋਰ ਬੈਠੇ ਹੋ, ਅਗਲੇ ਨੇ ਪਰੂਫ ਲਾ ਦੇਣਾ ਨਾਲ। ਫਰਜ਼ ਕਰੋ ਤੁਸੀਂ ਇੱਕ ਦੇਖੋ ਜੀ, ਇੱਕ ਵਾਰੀ ਇੱਕ ਜਾਲੀ ਕੇਸ ਪਾਇਆ ਮੈਂ ਜਲੰਧਰ ਸੀਗਾ, ਬੜਾ ਕਮਰਸ਼ੀਅਲ ਐਨਡੀਪੀਐਸ ਦਾ ਕਿਸੇ ਜਾਲੀ ਮੈਂ ਦੱਸਦਾ ਕੀ ਹੈ। ਉਹਨਾਂ ਨੇ ਕੀ ਕੀਤਾ ਜੀ, ਉਹਨੇ ਚੱਕ ਕੇ ਕੀ ਕੀਤਾ, ਜਿਹੜਾ ਪਹਿਲੇ ਹੀ ਮਾਲਖਾਨੇ ਚ ਸਮਾਨ ਪਿਆ ਸੀਗਾ ਉਸੇ ਦੀ ਰਿਕਵਰੀ ਦਿਖਾਤੀ ਕਿਵੇਂ ਨਾ ਕਿਵੇਂ। ਉਹਦੇ ਉੱਤੇ ਪੁਰਾਣੇ ਕੇਸ ਦੇ ਉੱਤੇ ਸਾਨੂੰ ਸਾਈਨ ਕਰਦਾ ਮੈਜਿਸਟ੍ਰੇਟ ਵੀ ਇਹ ਰਿਕਵਰੀ ਹੋਈ ਹੈ, ਸਾਡੇ ਕੋਲ ਪੇਸ਼ ਕੀਤਾ। ਉਹ ਜਦੋਂ ਅਸੀਂ ਚੈੱਕ ਕਰਾਇਆ ਡਿਫੈਂਸ ਕੌਂਸਲ ਨੇ, ਉਹ ਪੁਰਾਣੀ ਕੇਸ ਪ੍ਰੋਪਰਟੀ ਸੀ। ਦੇਖੋ ਕਿੰਨੀ ਵੱਡੀ ਗੱਲ ਹੈ, ਝੂਠਾ ਕੇਸ ਪਾਤਾ। ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਵੀ ਇੱਕ ਆਈਓ ਦੀ ਗਲਤੀ ਨਾਲ ਇੱਕ ਕਿਵੇਂ, ਮਤਲਬ ਕਿ ਇਹ ਜਿਹੜੀ ਆਪਣੀ ਇਹ ਹੈ ਆਪਣੀ ਐਨਡੀਪੀਐਸ ਦੇ ਕੇਸ ਹੈ ਜਾਂ ਤੁਹਾਡੀ ਅੰਦਰਸ਼ਾਂ ਦਾ
1: ਕੀ ਹੋਇਆ ਫਿਰ ਉਸ ਕੇਸ ਚ?
0: ਉਸ ਕੇਸ ਤੇ ਬਰੀ ਹੋਇਆ ਜੀ,
1: ਤੇ ਪੁਲਿਸ ਦੇ ਖਿਲਾਫ ਕੋਈ ਐਕਸ਼ਨ ਹੋਇਆ?
0: ਜਿਹੜਾ ਵਰੀ ਹੋਣਾ ਚਾਹੀਦਾ ਬਰੀ ਹੋ ਗਿਆ। ਐਕਚੁਅਲੀ ਸੱਚ ਗੱਲ ਇਹ ਹੈ, ਬਰੀ ਹੋਣ ਵਾਲਾ ਵਰੀ ਨਹੀਂ ਹੋਣਾ ਚਾਹੀਦਾ, ਵਰੀ ਹੋਣ ਵਾਲਾ ਬਰੀ ਨਹੀਂ ਹੋਣਾ ਚਾਹੀਦਾ। ਮਤਲਬ ਜੇ ਜਿਹੜਾ ਸਜ਼ਾ ਦਾ ਹੱਕਦਾਰ ਹੈ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ, ਹੁਣ ਕੀ ਬੀਤਦਾ ਹੋਊਗਾ। ਫਿਰ ਇੱਥੇ ਮੈਂ ਤੁਹਾਨੂੰ ਇੱਕ ਹੋਰ ਦੱਸਣੀ ਚਾਹੁੰਦਾ ਗੱਲ, ਜਿਹੜੇ ਇਨਵੈਸਟੀਗੇਟਿੰਗ ਆਫੀਸਰ ਹੈ ਅਗਰ ਉਹ ਸਹੀ ਪ੍ਰੋਸੀਜਰ ਫਾਲੋ ਕਰਨ, ਕਿਉਂਕਿ ਬਹੁਤ ਇਹਨਾਂ ਬੰਦੇ ਆਈ ਓ ਡਰ ਕੇ ਕੰਮ ਕਰਦੇ ਹੈ, ਡਰ ਕੇ ਨਹੀਂ ਕੰਮ ਕਰਨਾ।
1: ਡਰ ਕਾਹਦਾ ਹੁੰਦਾ ਉਹਨਾਂ ਨੂੰ?
0: ਡਰ ਕਾਹਦਾ ਮੈਂ ਤੁਹਾਨੂੰ ਦੱਸਦਾ ਕਿ ਡਰ ਇਸ ਕਰਕੇ ਹੁੰਦਾ ਵੀ ਜਦੋਂ ਕੋਈ ਤੁਸੀਂ ਕਿਸੇ ਤੋਂ ਉੱਤੋਂ ਤੁਹਾਡੇ ਕੋਲ ਪ੍ਰੈਸ਼ਰ ਆ ਗਿਆ, ਕਿਸੇ ਵੀ ਕਿਸੇ ਨਾਲ ਪ੍ਰੈਸ਼ਰ ਆ ਗਿਆ, ਤੁਸੀਂ ਆਪ ਹੀ ਗੱਲ ਕੀਤੀ ਕੋਈ ਪੋਲੀਟੀਕਲ ਪ੍ਰੈਸ਼ਰ ਆ ਗਿਆ, ਤੁਸੀਂ ਕਹੋ ਜੀ ਮੈਨੂੰ ਨਾ ਤਾਂ ਕਿਸੇ ਪੋਸਟ ਦੀ ਲੋੜ ਹੈ, ਨਾ ਮੈਨੂੰ ਕਿਸੇ ਪੋਜੀਸ਼ਨ ਦੀ ਲੋੜ ਹੈ, ਮੈਂ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ, ਜਿਹੜੀ ਮੈਂ ਸਹੁੰ ਚੱਕ ਕੇ ਆਇਆ ਮੈਂ ਉਹਦੇ ਉੱਪਰ ਪੂਰਾ ਉਤਰਨਾ। ਸਰ ਨਹੀਂ ਤਾਂ ਫਿਰ ਸਹੁੰ ਹੈ ਨਾ ਜਿਹੜੀ, ਇਹ ਮੈਂ ਆਪਣੀ ਇੱਕ ਕਿਤਾਬ ਚ ਵੀ ਲਿਖਿਆ ਜਦੋਂ ਕੁਰਸੀ ਰੋ ਪਈ ਵੀ ਅਸੀਂ ਸਹੁੰ ਚੁੱਕਣ ਵੇਲੇ ਤਾਂ ਬੜੀਆਂ ਗੱਲਾਂ ਕਰਦੇ ਹਾਂ ਪਰ ਬਾਅਦ ਦੇ ਵਿੱਚ ਜਿਹੜੀ ਸਹੁੰ ਹੈ ਉਹ ਰੋਣ ਲੱਗ ਜਾਂਦੀ ਹੈ ਵੀ ਮੈਨੂੰ ਕਾਹਨੂੰ ਤੂੰ ਬਦਨਾਮ ਕੀਤਾ ਸੀਗਾ, ਤੂੰ ਨਾ ਹੀ ਚੱਕਦਾ, ਕੁਰਸੀ ਵੀ ਰੋਂਦੀ ਹੈ। ਬਹੁਤ ਕੁਛ ਮੈਂ ਇਸ ਕਿਤਾਬ ਚ ਲਿਖਿਆ, ਆਪਾਂ ਅੱਗੇ ਡਿਸਕਸ
1: ਕਰਨੀ
0: ਹੈ। ਸੋ ਇਨਵੈਸਟੀਗੇਟਿੰਗ ਆਫੀਸਰ ਦਾ ਬਹੁਤ ਵੱਡਾ ਰੋਲ ਹੋਣਾ ਚਾਹੀਦਾ।
1: ਅੱਛਾ, ਕੋਈ ਐਨਡੀਪੀਐਸ ਐਕਟ ਦੇ ਜਿਹੜੇ ਕੇਸਿਸ ਹੁੰਦੇ ਨੇ,
0: ਕਿਉਂਕਿ
1: ਅੱਜ ਕੱਲ ਕਾਫੀ ਜਿਹੜਾ ਹੁਣ ਯੁੱਧ ਵੀ ਨਸ਼ਾ ਮੁਕਤ ਚੱਲ ਰਿਹਾ ਸਰਕਾਰ ਦਾ,
0: ਹਾਂਜੀ ਹਾਂ,
1: ਕਾਮਯਾਬੀ ਮਿਲ
0: ਰਹੀ ਹੈ। ਇਹ ਸਾਨੂੰ ਮੈਂ ਇੱਥੇ ਟੋਕ ਰਿਹਾ ਜੀ, ਇਹ ਮੇਰੇ 81 ਪੇਜ ਦੇ ਉੱਤੇ ਇਹ ਮੇਰੇ ਸਲੋਗਨ ਸੀਗਾ
1: ਜੀ,
0: ਯੁੱਧ ਨਸ਼ਾ ਮੁਕਤ ਇੱਕ ਕਿਤਾਬ ਚ ਹੈ ਮੇਰਾ। ਇਹ ਮੇਰੀ ਕਿਤਾਬ ਪਹਿਲਾਂ ਦੀ ਹੈ, 2 ਸਾਲ ਦੀ,
1: ਲੱਗਦਾ ਫਿਰ ਤੁਹਾਡੇ ਹੀ ਸ਼ਬਦ ਚੋਰੀ ਕੀਤੇ ਨੇ।
0: ਚਲੋ ਜੋ ਵੀ ਹੈ, ਤੇ ਮੈਨੂੰ ਖੁਸ਼ੀ ਹੈ ਵੀ ਉਹ ਨਾਰਾ ਚੱਲਿਆ। ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਯੁੱਧ ਨਸ਼ਾ ਮੁਕਤ ਮੇਰਾ ਸੀਗਾ, ਇਹਦੇ ਵਿੱਚ ਯੁੱਧ ਘਾਤਕ ਨਸ਼ਾ ਮੁਕਤ, ਕਿਉਂਕਿ ਮੈਂ ਇਹ ਸ਼ਬਦ ਕਿਉਂ ਯੂਜ਼ ਕੀਤਾ ਸੀ, ਇਹ ਸ਼ਬਦ ਇਸ ਕਰਕੇ ਯੂਜ਼ ਕਰ। ਬਸ ਮੈਂ ਤੁਹਾਨੂੰ ਖੁਸ਼ੀ ਦੀ ਗੱਲ ਦੱਸਦਾ, ਜਦੋਂ ਮੈਂ ਮੋਗੇ ਸੀ, ਜਦੋਂ ਮੈਂ ਫਾਂਸੀ ਦੀ ਸਜ਼ਾ ਦਿੱਤੀ ਸੀ, ਉਦੋਂ ਆਪਣੇ ਮੌਜੂਦਾ ਸੀ ਐਮ ਸ੍ਰੀ ਭਗਵੰਤ ਮਾਨ ਜੀ ਦਾ ਮੈਨੂੰ ਫੋਨ ਵੀ ਆਇਆ ਸੀ। ਉਹਨੇ ਕਹਿੰਦੇ ਸੀ ਵੀ ਉਹ ਕੋਈ ਸਕਿੱਟ ਵਗੈਰਾ ਤਿਆਰ ਕਰਨੀ ਸੀ ਉਹਨਾਂ ਨੇ, ਵੀ ਜਿਵੇਂ ਨਾਗਣੀ ਹੈ ਨਾ ਆਪਣੇ ਮਸ਼ਹੂਰ ਹੈ ਵੀ ਨਾਗਣੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ, ਇਸ ਕਰਕੇ ਉਦੋਂ ਦਾ ਫਿਰ ਸੱਪਣੀ ਖਾ ਜਾਂਦੀ ਆ ਉੱਥੋਂ, ਮਤਲਬ ਉਹਨਾਂ ਨੇ ਅੱਛਾ ਆਈਡੀਆ ਸੀ ਇਹਨਾਂ ਦਾ, ਖੈਰ ਦਿੱਤਾ। ਉਹ ਘਾਤਕ ਦਾ ਮੇਰਾ ਮਤਲਬ ਕੀ ਹੈ, ਘਾਤਕ ਦਾ ਵੀ ਸਾਨੂੰ ਦੋ ਤਰ੍ਹਾਂ ਦੇ ਬੰਦੇ ਨਸ਼ੇੜੀ ਹੁੰਦੇ ਨੇ, ਇਹ ਸਾਡੇ ਚੈਨਲ ਤੋਂ ਦੱਸਣੀ ਗੱਲ ਜ਼ਰੂਰੀ ਹੈ। ਇੱਕ ਤਾਂ ਹੁੰਦੇ ਨੇ ਕੰਜ਼ੂਮਰ,
1: ਨੋਰਮਲੀ ਕੰਜ਼ੂਮਰਾਂ ਨੂੰ ਫੜਦੇ ਨੇ।
0: ਐਗਜ਼ੈਕਟਲੀ, ਤੁਸੀਂ ਗੱਲ ਪਕੜ ਲਈ। ਇੱਕ ਹੁੰਦਾ ਸਮਗਲਰ, ਸਰ ਜਿਹੜਾ ਸਮਗਲਰ ਹੈ ਨਾ, ਸਮਗਲਰ ਨੂੰ ਤਾਂ ਆਪਣੂੰ ਇੰਨੀ ਕੁ ਸਜ਼ਾ ਦੇਣੀ ਚਾਹੀਦੀ, ਉਹਨਾਂ ਦੀ ਰੂਹ ਕੰਬ ਜੇ, ਉੱਥੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਹਾਂ, ਜਿਹੜੇ ਕੰਜ਼ੂਮਰ ਨੇ ਉਹ ਵੀ ਗਾਹਾਂ ਦੋ ਤਰ੍ਹਾਂ ਦੇ ਨੇ, ਇੱਕ ਤਾਂ ਬੇਵਕੂਫੀ ਚ ਜਾਂ ਆਪਣੀ ਸੰਗਤ ਕਰਕੇ, ਕੰਪਨੀ
1: ਕਰਕੇ,
0: ਪੀਅਰ ਪ੍ਰੈਸ਼ਰ ਕਰਕੇ, ਇੱਕ ਹੈ ਜੋ ਕੋਈ ਮਾਈਨਰ ਹੈ ਬੱਚਾ, ਇੱਕ ਗਰੀਬ ਹੈ, ਉਹਨੂੰ ਤੁਸੀਂ ਮਤਲਬ ਕਿ ਵੈਸੀ ਕੈਰੀਅਰ ਬਣਾਤਾ, ਥੋੜੀ ਜਿਹੀ ਉਹਨੂੰ ਲਾਲਚ ਤੇ
1: ਰੱਖਿਆ,
0: ਪਤਾ ਨੀ ਗਾ। ਉੱਥੇ ਸਾਨੂੰ ਤਰਸ ਕਰਨ ਦੀ ਲੋੜ ਹੈ, ਉੱਥੇ
1: ਸਾਨੂੰ
0: ਉਸ ਵਿਕਟਮ ਨੂੰ ਤੁਸੀਂ ਠੀਕ ਕਰਨਾ, ਜੇ ਉਹਨੂੰ ਵੀ ਸਜ਼ਾ ਦੇਣ ਲੱਗ
1: ਤਾਂ ਰਿਹੈਬਿਲੀਟੇਸ਼ਨ ਸੈਂਟਰ ਭੇਜਣ ਦੀ ਲੋੜ
0: ਹੈ। ਰਿਹੈਬਿਲੀਟੇਸ਼ਨ ਸੈਂਟਰ ਫੇਰ ਰਿਹੈਬਿਲੀਟੇਟ ਨਹੀਂ ਕਰ ਰਹੇ। ਦੇਖੋ ਸਰ, ਪ੍ਰੋਬਲਮਾਂ ਕੰਪਲੀਕੇਟਡ ਹੈਗੀਆਂ, ਵਿਸੇ ਸਰਕਲ ਹੈ,
1: ਅੰਡਰਸਟੈਂਡ।
0: ਹਾਂ ਸਰ, ਤੁਸੀਂ ਉਸ ਨੂੰ ਜਾ ਕੇ ਉੱਥੇ ਰਿਹੈਬਿਲੀਟੇਟ ਫਰੋਮ ਦੀ ਕੋਰ ਆਫ ਯੋਰ ਹਾਰਟ, ਇਹ ਜ਼ਮੀਰਾਂ ਦੇ ਸੌਦੇ ਨੇ ਸਰ, ਇਹ ਪੈਸਿਆਂ ਪੂਸਿਆਂ ਦੀ ਗੱਲ ਨਹੀਂ, ਉੱਥੇ ਕੋਈ ਗੱਲ ਨਹੀਂ। ਜੇ ਤੁਸੀਂ ਰਿਹੈਬਿਲੀਟੇਸ਼ਨ 'ਚ ਜਾ ਕੇ ਤੁਸੀਂ ਕਿਸੇ ਨੂੰ ਠੀਕ ਨਹੀਂ ਕਰਦੇ, ਸਰ ਬੜੇ ਦੁੱਖ ਨਾਲ ਕਹਿਣਾ ਪੈਂਦਾ, ਕਈ ਰਿਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਜਾ ਕੇ

0: भी कम बद्र है, उल्टा
1: नशे बद्र है,
0: तो पाप है, महापाप।
1: रिहैबिलिटेशन सेंटर था पंजाब च कई आए ने जी, जिवें ना सीआईए स्टाफ होवे पुलिस दा, उत्थे कुटदे ने, तुसीं देखिया हो तुसीं आप।
0: पहली गल तां सर पुलिस दा कम कुटना है ही, ਇਹ ਮੈਂ ਤੁਹਾਨੂੰ ਔਨ ਰਿਕਾਰਡ ਕਹਿ ਸਕਦਾ, ਕਿਸੇ ਕੋਈ ਇਹ ਇਹ ਵੀਕ ਇਨਵੈਸਟੀਗੇਸ਼ਨ।
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ, ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
5: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
4: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
5: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-400-6661-6161।
2: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
6: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ, 587-832-1208।
7: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
8: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼, ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ। ਥੈਂਕ ਯੂ।
2: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
0: ਸਰ ਹੁਣ
1: ਦੇਖੋ ਤੁਸੀਂ, ਆਪਾਂ ਅਕਸਰ ਜਿਹੜੇ ਸਾਡੇ ਜਿੰਨੇ ਪੋਲੀਟੀਸ਼ੀਅਨਸ ਬਾਹਰ ਜਾਂਦੇ ਨੇ, ਵਿਦੇਸ਼ਾਂ ਚ ਘੁੰਮਣ ਜਾਂਦੇ ਨੇ, ਜਾਂ ਸਾਡੇ ਪੁਲਿਸ ਆਫਿਸਰਸ ਦੀਆਂ ਟ੍ਰੇਨਿੰਗਸ ਵੀ ਹੁੰਦੀਆਂ ਨੇ ਅਬਰੋਡ ਜਾਂਦੇ ਨੇ, ਦੇਖੋ ਉੱਥੇ ਸਾਇੰਟਿਫਿਕ ਐਵੀਡੈਂਸ ਤੇ ਚੱਲਦਾ ਕੰਮ। ਕੋਈ ਕ੍ਰਾਈਮ ਹੋ ਗਿਆ ਪਹਿਲਾਂ ਕੁਲੈਕਸ਼ਨ ਹੋਊ, ਐਵੀਡੈਂਸ ਦੀ ਕੁਲੈਕਟ ਕਰਨਗੇ, ਫਿਰ ਬੰਦੇ ਨੂੰ ਫੜ ਕੇ ਕਹਿਣਗੇ ਵੀ ਆ ਜਾ ਪੁੱਤ। ਉਸ ਤੋਂ ਬਾਅਦ ਬੰਦੇ ਦੇ ਨਿਕਲਣ ਦੇ ਚਾਂਸ ਬਹੁਤ ਘੱਟ ਜਾਂਦੇ ਨੇ। ਐਵੀਡੈਂਸ ਹੀ ਪਹਿਲਾਂ, ਇੱਥੇ ਤਾਂ ਐਵੀਡੈਂਸ ਕਈ ਵਾਰੀ ਡਿਸਟਰੋਏ ਕਰਦੇ ਲੱਗੀ ਹੁੰਦੀ ਪੁਲਿਸ।
0: ਇਹ ਵੈਸੇ ਤੁਹਾਨੂੰ ਮੈਂ ਗੱਲ ਦੱਸਾਂ ਜੀ, ਪਹਿਲੀ ਪੌੜੀ ਹੈ ਇਨਵੈਸਟੀਗੇਸ਼ਨ। ਅਗਰ ਇਨਵੈਸਟੀਗੇਟਿੰਗ ਆਫਿਸਰ ਨੇ ਆਪਣੀ ਇਮਾਨਦਾਰੀ ਨਾਲ, ਕੰਪੀਟੈਂਸ ਨਾਲ ਕੰਮ ਸ਼ੁਰੂ ਕਰਤਾ, ਤਾਂ ਜੱਜ ਦੀ ਡਿਊਟੀ ਘੱਟ ਜਾਂਦੀ ਹੈ। ਹੁਣ ਤੁਸੀਂ ਪਿੰਡਾਂ 'ਚ ਕਹਿੰਦੇ ਸੁਣੇ ਹੋਣਗੇ, ਇਹ ਜੀ ਪੁਲਿਸ ਵਾਲਿਆਂ ਨੂੰ ਬੰਨ ਲਓ, ਮਤਲਬ ਪਿੰਡਾਂ 'ਚ ਕੀ ਕਹਿੰਦੇ,
1: ਪੈਸੇ ਦੇ ਕੇ।
0: ਇਹ ਚੰਗੀ ਗੱਲ ਨਹੀਂ।

0: ਹਾਂ ਤੁਹਾਡੇ ਚੈਨਲ ਤੋਂ ਮੈਂ ਇਹ ਦੱਸਣਾ ਚਾਹਣਾ ਜੀ ਕਿ ਆਫਟਰ ਆਲ ਜੇ ਉਦੋਂ ਸੈਂਟੀਫਿਕ ਯੁੱਗ ਨਹੀਂ ਸੀ ਜਦੋਂ ਉਦੋਂ ਵੀ ਤਾਂ ਇਨਸਾਫ਼ ਹੁੰਦੇ ਸੀ ਤੁਸੀਂ ਸੁਣੋ ਰਾਜੇ ਮਹਾਰਾਜੇ ਇਨਸਾਫ਼ ਕਰਦੇ ਸੀ ਜਾਂ ਕੋਈ ਸਿਆਣੇ ਬੰਦੇ ਪੰਚਾਇਤੀ ਜੂਰੀ ਕਬੀਲਿਆਂ ਚ ਹੁਣ ਮੈਂ ਤੁਹਾਨੂੰ ਇੱਕ ਦੋ ਉਦਾਹਰਨਾਂ ਦੇਣਾ ਚਾਹੁੰਦਾ ਆਪਣੇ ਪਿੰਡਾਂ ਚ ਤੁਸੀਂ ਰਹੇ ਹੋਵੋਗੇ ਸੁਣਿਆ ਹੋਊਗਾ ਕਿਸੇ ਬੰਦੇ ਨੇ ਇਹ ਗੱਲ ਕਹੀ ਕਿ ਦੋ ਲੇਡੀਜ਼ ਦਾ ਆਪਸ ਚ ਝਗੜਾ ਹੋ ਗਿਆ ਇੱਕ ਕੋਲੇ ਬੱਕਰੀ ਸੀ ਇੱਕ ਕੋਲੇ ਮੱਝ ਸੀ ਉਹਨੇ ਰਾਜੇ ਦੇ ਦਰਬਾਰ ਚ ਜਾ ਕੇ ਰਾਜਾ ਇਨਸਾਫ ਸੰਤ ਸੀ ਉਹਦੇ ਕੋਲ ਇਹ ਗੁਹਾਰ ਕੀਤੀ ਬੱਕਰੀ ਵਾਲੀ ਨੇ ਕਿ ਮੇਰੇ ਇਹਨੇ ਮੱਝ ਵਾਲੀ ਨੇ ਦੁੱਧ ਦੇ ਪੈਸੇ ਦੇਣੇ ਹੁਣ ਜੇ ਆਪਾਂ ਦੇਖਿਆ ਜਾਵੇ ਇੱਕ ਤਾਂ ਮੱਝ ਜਿਹੜੀ 20 ਕਿਲੋ ਦੁੱਧ ਦਿੰਦੀ ਹੈ ਇੱਕ ਬੱਕਰੀ ਕਿੰਨਾ ਦੁੱਧ ਦਿੰਦੀ ਹੋ
1: ਅੱਧਾ ਕਿਲੋ ਕਿਲੋ
0: ਅੱਧਾ ਕਿਲੋ ਗੱਲ ਜੱਚਦੀ ਹੈ ਨਹੀਂ ਜੱਚਦੀ ਨਾ ਹੁਣ ਤੁਸੀਂ ਦੱਸੋ ਕਿਵੇਂ ਇਨਸਾਫ਼ ਕਰੋਗੇ ਨਾ ਤਾਂ ਉਹਦੇ ਕੋਲ ਕੋਈ ਐਵੀਡੈਂਸ ਹੈ ਨਾ ਕੋਈ ਗਵਾਹ ਹੈ ਨਾ ਕੋਈ ਸਾਇੰਟਿਫਿਕ ਸਟੱਡੀ ਹੈ ਰਾਜਾ ਸੀ ਇਨਸਾਫ਼ ਸੰਤ ਉਹ ਕਹਿੰਦਾ ਜੀ ਵੀ ਗੱਲ ਇਹ ਹੈ ਉਹਨੇ ਇੱਕ ਗੜਬੀ ਪਾਣੀ ਦੀ ਉਹ ਲੇਡੀ ਨੂੰ ਦੇਤੀ ਬੱਕਰੀ ਵਾਲੀ ਨੂੰ ਇੱਕ ਗੜਬੀ ਪਾਣੀ ਦੀ ਮੱਝ ਵਾਲੀ ਨੂੰ ਦੇਤੀ
1: ਕਿੰਨਾ ਗਿਆ ਉਹ
0: ਨਾ ਮੂੰਹ ਮੱਥ ਧੋ ਗਿਆ ਉਸਨੂੰ ਸਹੁੰ ਚੁਕਾਉਣੀ ਹੈ ਵੀ ਸੱਚਾ ਕੌਣ ਹੈ ਝੂਠਾ ਕੌਣ ਹੈ ਹੁਣ ਤਾਂ ਜੇ ਆਪਾਂ ਸਹੁੰ ਕਹਿਣਾ ਸਹੁੰ ਚੱਕ ਲਈ ਸਹੁੰ ਚੱਕ ਕੇ ਵੀ ਕੀ ਗੁਲ ਖਿਲਾਉਣੇ ਆ ਪਰ ਵਿਜ਼ਡਮ ਦੀ ਗੱਲ ਦੱਸਦਾ ਜਿਹੜੀ ਸਰਦਾਰ ਬਹਾਦਰ ਬੱਕਰੀ ਵਾਲੀ ਸੀ ਉਹਨੇ ਤਾਂ ਹੱਥ ਧੋਤੇ ਮੂੰਹ ਧੋਤਾ ਤੇ ਬਾਕੀ ਪਾਣੀ ਲਿਆ ਕੇ ਰੱਖ ਲਿਆ ਜਿਹੜੀ ਮੱਝ ਵਾਲੀ ਸੀ ਉਹਨੇ ਨਾ ਚੰਗੀ ਤਰ੍ਹਾਂ ਮੂੰਹ ਧੋਤਾ ਨਾ ਹੱਥ ਧੋਤਾ ਉਹ ਸਾਰੇ ਡੋਲਿਆ ਹੀ ਕਹਿੰਦਾ ਚੁੱਪ ਕਰਕੇ ਪੈਸੇ ਦੇ ਦੇ ਬੱਕਰੀ ਵਾਲੇ ਦੇ ਉਹ ਕਹਿੰਦੀ ਮਹਾਰਾਜ ਮੈਂ ਤਾਂ ਮੱਝ ਵਾਲੀ ਹਾਂ ਕਹਿੰਦੀ ਕਹਿੰਦਾ ਤੇਰੇ ਕੋਲ ਇੱਕ ਲੋਟਾ ਪਾਣੀ ਤਾਂ ਤੈਨੂੰ ਵੀ ਦਿੱਤਾ ਸੀ ਇਹਨੂੰ ਵਰਤਣਾ ਆਉਂਦਾ ਇਹਨੂੰ ਬਚਾਉਣਾ ਆਉਂਦਾ ਇਹਨੂੰ ਬਚਾਉਣਾ ਆਉਂਦਾ ਇਹਦਾ ਮਤਲਬ ਇਹਨੇ ਕਿਲੋ ਚੋਂ ਵੀ ਕਮਾਈ ਕਰ ਲਈ ਤੂੰ 20 ਕਿਲੋ ਵੀ ਡੋਲਤਾ ਬੇਕਾਰ ਕਰਤਾ ਲੇਕਿਨ ਵਿਜ਼ਡਮ ਸਮਝਾਉਣ ਵਾਸਤੇ ਕਿੱਡੀ ਦੂਸਰੀ ਗੱਲ ਇੱਕ ਰਾਣੀ ਦਾ ਹਾਰ ਸੋਨੇ ਦਾ ਚੋਰੀ ਹੋ ਜਾਂਦਾ
1: ਰਾਣੀ ਹਾਰ ਚੋਰੀ
0: ਹੋ ਗਿਆ ਸਾਰੇ ਬੁਲਾ ਲਏ ਹੁਣ ਜੇ ਇਨਵੈਸਟੀਗੇਟਿੰਗ ਆਫਿਸਰ ਉੱਥੇ ਆਇਆ ਤਾਂ ਹੈ ਨੀ ਸੀ ਹੁਣ ਵਾਲੇ ਪੁਲਿਸ ਵਾਲੇ ਸੀ
1: ਬਣਾਉਂਦੇ
0: ਨਹੀਂ ਸੀਗੇ
1: ਪਟਾ ਚੜੋ
0: ਹੁਣ ਤੁਸੀਂ ਦੇਖੋ ਸਾਹਿਬ ਬਹਾਦਰ ਕਿ ਉਹ ਰਾਣੀ ਹਾਰ ਕਿਵੇਂ ਲੱਭੋਗੇ ਹੁਣ 1 ਲੱਖ ਦੀ ਆਬਾਦੀ ਹੈ ਉਹਦੇ ਸ਼ਹਿਰ ਉਹਦੇ ਲੋਕਾਂ ਦੀ ਜਾਂ 2 ਲੱਖ ਦੀ ਉਹਦੇ ਵਿੱਚ ਤੁਹਾਨੂੰ ਕੀ ਪਤਾ ਕਿਵੇਂ ਲੱਭੋਗੇ ਉਹ ਜਿਹੜਾ ਸਿਆਣਾ ਬੰਦਾ ਸੀ ਜਿਹਨੂੰ ਆਪਾਂ ਅੱਜ ਕੱਲ੍ਹ ਦੇ ਇਨਵੈਸਟੀਗੇਟਿੰਗ ਆਫਿਸਰ ਕਹਿੰਦੇ ਹਾਂ ਉਹਨੇ ਕੀ ਕੀਤਾ ਉਹ ਹਾਰ ਚੱਕ ਲਿਆ ਹਾਰ ਕਵਰ ਹੋ ਗਿਆ ਉਹ ਡਰਦੇ ਨੇ ਜਦੋਂ ਕਹਿਣ ਮੈਂ ਫਾਂਸੀ ਲਾ ਦੂੰ ਉਹ ਕਿੱਡੇ ਗੇਰ ਗਿਆ ਡਰਦਾ ਮਾਰਾ ਪਤਾ ਲੱਗ ਵੀ ਰਾਣੀ ਦਾ ਹਾਰ ਹੈ ਵੀ ਪਤਾ ਤਾਂ ਲੱਗ ਜੂਗਾ ਮਾਰਾਂਗੇ ਹੁਣ ਲੱਭਣਾ ਤਾਂ ਸੀ ਨਾ ਚੋਰੀ ਕੀਤਾ ਕਿ ਨੇ ਐਕਚੁਅਲੀ
1: ਚੋਰ ਤਾਂ ਫੜਦਾ
0: ਚੋਰ ਤਾਂ ਫੜਨਾ ਹੁਣ ਤੁਸੀਂ ਦੇਖੋ ਉਦੋਂ ਕੋਈ ਸਾਇੰਟਿਫਿਕ ਸਟੱਡੀ ਨਹੀਂ ਸੀ ਕੋਈ ਉਦੋਂ ਕੋਈ
1: ਮੋਬਾਈਲ
0: ਫੋਨ ਨਹੀਂ ਸੀ
1: ਸੀਸੀਟੀਵੀ ਨਹੀਂ ਸੀ
0: ਸੀਸੀਟੀਵੀ ਨਹੀਂ ਸੀ ਉਹਨੇ ਕੀ ਕੀਤਾ ਜੀ ਉਹ ਚੱਕਿਆ ਤੇ ਹਾਰ ਨੂੰ ਸੁੰਘਣ ਲੱਗ ਗਿਆ ਰਾਜਾ ਕਹਿੰਦਾ ਵੀ ਹਾਰ ਨੂੰ ਸੁੰਘਣ ਲੱਗ ਗਿਆ ਇਹਦੇ ਨਾਲ ਕਿਵੇਂ ਚੋਰ ਪਕੜਿਆ ਜਾਊਗਾ ਕਹਿੰਦਾ ਜੀ ਮੇਰੇ ਤੇ ਤੂੰ ਤਸੱਲੀ ਕਰੋ ਕਿਉਂਕਿ ਹੁੰਦਾ ਜਿਹੜਾ ਇਨਵੈਸਟੀਗੇਟਿੰਗ ਆਫਿਸਰ ਹੈ ਨਾ ਜੀ ਉਹ ਜਦੋਂ ਜੱਜ ਦੀਆਂ ਅੱਖਾਂ ਚ ਅੱਖਾਂ ਪਾ ਕੇ ਤੇ ਮੁਲਜ਼ਮ ਦੀਆਂ ਤੇ ਮਦਈ ਦੀਆਂ ਵਿਕਟਮ ਦੀਆਂ ਅੱਖਾਂ ਚ ਅੱਖਾਂ ਪਾ ਕੇ ਇਮਾਨਦਾਰ ਨਾਲ ਕੰਮ ਕਰੋ ਦੁਨੀਆਂ ਦੀ ਕੋਈ ਤਾਕਤ ਨਹੀਂ ਜੀ ਕ੍ਰਾਈਮ ਨਿਕਲਦਾ ਨਹੀਂ ਇੱਕ ਗੱਲ ਮੈਂ ਸਰਦਾਰ ਬਹਾਦਰ ਤੁਹਾਨੂੰ ਦੱਸ ਦਿੰਦਾ ਤੁਹਾਡੇ ਮਹਾਨ ਚੈਨਲ ਤੋਂ ਕਿ ਜਦੋਂ ਕੋਈ ਬੰਦਾ ਕ੍ਰਾਈਮ ਕਰਦਾ ਉਹਦੇ ਪਿੱਛੇ ਉਹ ਟਰੇਸ ਛੱਡ ਕੇ ਜਾਂਦਾ ਦੁਨੀਆਂ ਦੀ ਕੋਈ ਕ੍ਰਾਈਮ
1: ਹਰ ਅਪਰਾਧੀ ਪੈੜਾਂ ਛੱਡ ਕੇ
0: ਪੈੜਾਂ ਛੱਡ ਕੇ ਜਾਂਦਾ ਪੈੜਾਂ ਛੱਡ ਕੇ ਹਾਂ ਜੇ ਤੁਸੀਂ ਭੈਣਾਂ ਪਾਉਣੀਆਂ ਨੇ ਪੈੜਾਂ 'ਚ ਫਿਰ ਤਾਂ ਨਹੀਂ ਲੱਭਣਾ ਨਹੀਂ ਲੱਭ ਜੂਗਾ ਉਹ ਜੀ ਉਹਨੇ ਜਦੋਂ ਸੁੰਘਿਆ ਹਾਰ ਕਹਿੰਦੇ ਕੀ ਕਰ ਰਿਹਾ ਕਹਿੰਦਾ ਸਰ ਗੱਲ ਇਹ ਹੈ ਵੀ ਹਾਰ ਆਪਣੇ 2 ਲੱਖ ਦੀ ਆਬਾਦੀ 'ਚੋਂ ਇਹ ਦੇਖੋ ਵੀ ਆਪਣੇ ਫੁੱਲ ਵੇਚਣ ਵਾਲੇ ਕਿੰਨੇ ਨੇ ਫੁੱਲ ਵੇਚਣ ਵਾਲੇ ਕਿੰਨੇ ਹੋਣਗੇ ਉਹਦੇ ਰਾਜ 'ਚ 10-20 ਹੁਣ ਪਹਿਲਾਂ 2 ਲੱਖ 'ਚ 20 ਤਾਂ ਆ ਗਏ
1: 20 ਤਾਂ ਆਈਡੈਂਟੀਫਾਈ
0: ਹੋ ਗਏ ਹੁਣ 20 ਦੇ ਵਿੱਚੋਂ ਚੱਕਿਆ ਉਹਦੇ ਵਿੱਚ ਫਿਰ ਇਹ ਦੇਖਿਆ ਵੀ ਇਹ ਬੰਦਾ ਜਿਹੜਾ ਹੈ ਇਹ ਕਿੰਨੇ ਕੁ ਇਲਾਕੇ 'ਚੋਂ ਆ ਕੇ ਉਹਨੇ ਸੁੱਟੋ ਤੋਂ ਆਇਆ ਤਾਂ ਜੀ ਗੱਡੀ 'ਤੇ ਗਿਆ ਅਤੇ ਆ ਗਿਆ ਹਵਾਈ ਜਹਾਜ਼ 'ਤੇ ਆ ਗਿਆ ਅਤੇ ਉਹਨੇ ਜਾ ਕੇ ਸੁੱਟ ਗਿਆ ਇਹਦਾ ਮਤਲਬ ਕੋਈ ਨੇੜੇ ਦੀ ਰੇਂਜ ਦਾ ਬੰਦਾ ਸੁੱਟ ਕੇ ਗਿਆ ਐਡੀ ਜਲਦੀ ਕਿਉਂਕਿ ਆਪਾਂ ਕੱਲ੍ਹ ਹੀ ਤਾਂ
1: ਐਡਵਰਟਾਈਜ਼
0: ਨੇੜੇ ਦੇ ਪੁਆਇੰਟ ਵਾਲੇ ਲੱਭ ਅਤੇ ਉਹਨੂੰ ਪੁੱਛ ਲਿਆ ਕਹਿੰਦਾ ਤੂੰ ਦੱਸ ਕਹਿੰਦਾ ਹਾਂਜੀ ਮੇਰੇ ਕੋਲ ਗਲਤੀ ਹੋ ਗਈ ਜ਼ੋਰ ਲੱਭ ਗਿਆ ਤੀਸਰੀ ਉਦਾਹਰਨ ਪ੍ਰਾਣੀ ਕਿਵੇਂ ਇਵੋਲਵ ਹੁੰਦੀ ਹੈ ਹੌਲੀ ਹੌਲੀ ਤੀਸਰੀ ਉਦਾਹਰਨ ਕਿਸੇ ਬੰਦੇ ਨੇ ਕਿਸੇ ਤੋਂ 5000 ਰੁਪਇਆ ਉਧਾਰਾ ਲੈ ਲਿਆ ਉਹਨੇ ਮੁੱਕਰ ਗਿਆ ਮੈਂ ਲਿੱਤਾ ਨਹੀਂ ਗਾ ਉਹ ਰਾਜੇ ਦੇ ਦਰਬਾਰ 'ਚ ਚਲੇ ਗਏ ਰਾਜੇ ਨੂੰ ਜਾ ਕੇ ਕਹਿੰਦੇ ਜੀ ਵੀ ਮੇਰੇ

0: ਕਹਿੰਦੇ 5000 ਦਿੱਤਾ ਸੀ ਹੁਣ ਮੈਨੂੰ ਦੇ ਨਹੀਂ ਰਿਹਾ ਵਾਪਸ। ਉਹ ਕਹਿੰਦਾ ਜੀ ਵੀ ਪਰੂਫ ਕੋਈ ਕਹਿੰਜ ਪਰੂਫ ਕੋਈ ਹੁਣ ਤਾਂ ਪਨੋਟ ਹੁੰਦਾ ਲਿਖਤ ਹੁੰਦੀ ਹੈ ਐਗਰੀਮੈਂਟ ਹੁੰਦਾ ਸੌ ਤਰ੍ਹਾਂ ਦੀ ਆਵਾਜ਼ ਰਿਕਾਰਡਿੰਗ ਹੋ ਜਾਂਦੀ ਹੈ ਹੁਣ ਤੁਸੀਂ ਹੈਰਾਨ ਹੋਵੋਗੇ। ਉਹ ਕਹਿੰਦਾ ਜੀ ਰਾਜਾ ਕਹਿੰਦਾ ਵੀ ਆਫਟਰ ਆਲ ਮੇਰੇ ਕੋਲ ਫਰਿਆਦ ਆਈ ਹੈ ਮੈਂ ਫੈਸਲਾ ਤਾਂ ਕਰਨੀ ਆ ਹੁਣ ਜੇ ਸਾਡੇ ਕੋਲ ਜੱਜ ਕੋਲ ਫੈਸਲਾ ਜੇ ਅਸੀਂ ਤਾਂ ਨਹੀਂ ਕਹਿੰਦੇ ਵੀ ਸਾਨੂੰ ਸਮਝ ਨਹੀਂ ਆਈ ਅਸੀਂ ਉਹਨੂੰ ਤਨ ਪੱਤਨ ਤਾਂ ਲਾਵਾਂਗੇ ਨਾ। ਕਹਿੰਦਾ ਜੀ ਕਿੱਥੇ ਲਿਖਤੇ ਸੀ ਰਾਜਾ ਪੁੱਛਦਾ ਉਹਨੂੰ ਜਿਹਨੇ ਦਿੱਤੇ ਸੀ ਪੈਸੇ ਕਹਿੰਦਾ ਜੀ ਇੱਕ ਬੇਰੀ ਸੀ ਉਹਦੇ ਨੀਚੇ ਦਿੱਤੇ ਸੀ ਕਹਿੰਦਾ ਫਿਰ ਐਂ ਕਰ ਤੂੰ ਉਹਦੇ ਪੰਜ ਪੱਤੇ ਤੋੜ ਲਿਆ। ਦੇਖੋ ਅਜੇ ਤੁਹਾਨੂੰ ਗੱਲ ਅਟਪਟੀ ਲੱਗੂਗੀ ਵੀ ਇਹ ਗੱਲ ਕਿੱਧਰ ਜਾ ਰਹੀ ਹੈ ਪਰ ਮਜ਼ਾ ਆਊਗਾ ਤੁਹਾਨੂੰ। ਉਹ ਜਿਹੜੇ ਬੰਦੇ ਨੇ ਪੈਸੇ ਲਿੱਤੇ ਸੀ ਉਹਨੂੰ ਕਹਿੰਦੇ ਇੱਥੇ ਖੜ ਜਾ ਤੂੰ ਉਹਨੂੰ ਤੋੜ ਲਿਆ ਹੁੰਦੇ ਉਹਨੂੰ ਇੱਕ ਘੰਟਾ ਲੱਗ ਗਿਆ ਉਦੋਂ ਕਿਹੜਾ ਮੋਟਰਸਾਈਕਲ ਸੀ ਜਾਂ ਬੱਸ ਵੀ ਚਲਾ ਗਿਆ। ਧਿਆਨ ਨਾਲ ਸੁਣੋ ਜੀ ਉਹਨੂੰ ਕਹਿੰਦਾ ਜਿਹਨੇ ਪੈਸੇ ਲਿੱਤੇ ਸੀ ਕਹਿੰਦਾ ਜੀ ਬੰਦਾ ਬੜੀ ਟਾਈਮ ਲਾਇਆ ਕਹਿੰਦਾ ਜੀ ਬੇਰੀ ਖਾਸੀ ਦੂਰ ਹੈ ਕਹਿੰਦਾ ਜੀ ਬੇਰੀ ਖਾਸੀ ਦੂਰ ਹੈ ਉਹ ਆ ਗਿਆ ਮਤਲਬ ਹੁਣ ਤਾਂ ਜੀ
1: ਮਰ ਗਿਆ ਬੇਰੀ ਦੂਰ ਹੈ।
0: ਇਸ ਕਰਕੇ ਪਹਿਲਾਂ ਰਾਜੇ ਮਹਾਰਾਜੇ ਇਨਸਾਫ ਪਸੰਦ ਲੋਕ ਕਹਿੰਦੇ ਤਾਂ ਹੀ ਤਾਂ ਕਹਿੰਦੇ ਜਿਹੜੀ ਵਿਕਰਮ ਦਿੱਤਾ ਸੀ ਨਾ ਜੀ ਕਹਿੰਦੇ ਜਿਹੜਾ ਉਹਦੀ ਸੀਟ ਤੇ ਬਹਿੰਦਾ ਸੀ ਇਨਸਾਫ ਕਰਨ ਲੱਗ ਜਾਂਦਾ ਸੀ। ਇਸ ਕਰਕੇ ਜੇ ਤੁਹਾਡੀ ਨੀਅਤ ਸ਼ਬਦ ਤੁਸੀਂ ਯੂਜ਼ ਕੀਤਾ ਤੁਹਾਡੇ ਸ਼ੁੱਧ ਹਿਰਦੇ ਤੋਂ ਜ਼ਮੀਰ ਤੋਂ ਦੇਖੋ ਜੀ ਗੱਲ ਇਹ ਹੈ।
1: ਅੱਛਾ ਕਿ ਇਹ ਦੱਸੋ ਜੈ ਸਾਹਿਬ ਜਦੋਂ ਆਪਾਂ ਗੱਲ ਸਾਰੀ ਤਫਤੀਸ਼ ਦੀ ਕਰਦੇ ਸੀ ਕੋਈ ਸਾਨੂੰ ਇਹੋ ਜਿਹੀ ਐਗਜ਼ਾਮਪਲ ਜਿਹੜੀਆਂ ਨੇ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੂਗੀ ਮਾੜੀ ਤਫਤੀਸ਼ ਦਾ ਕੀ ਸਿੱਟਾ ਸਮਾਜ ਨੂੰ ਭੁਗਤਣਾ ਪੈਂਦਾ ਹੈ ਤੇ ਅਪਰਾਧੀਆਂ ਨੂੰ ਫਾਇਦੇ ਹੁੰਦੇ ਨੇ ਕੋਈ ਕੇਸ ਤੁਹਾਡੇ ਨਜ਼ਰ ਨੇ ਲੈ ਆਇਆ ਹੋਵੇ?
0: ਦੇਖੋ ਸਾਹਿਬ ਆਦਰ ਤੁਸੀਂ ਆਪਾਂ ਹੁਣ ਜਿਹੜੀ ਗੱਲ ਕਰ ਰਹੇ ਹਾਂ ਜੇ ਫਰਜ਼ ਕਰੋ ਇੱਕ ਨਸ਼ਿਆਂ ਦਾ ਸਮਗਲਰ ਤੁਹਾਡੀ ਗਲਤੀ ਕਰਕੇ ਤੁਸੀਂ ਉੱਥੇ ਜਾ ਕੇ ਉਹਨੂੰ ਤੋਲ 'ਚ ਫਰਕ ਪਾਤਾ ਉਹਦੇ ਵਿੱਚ ਤੁਸੀਂ ਕੋਈ ਨਾ ਕੋਈ ਗੜਬੜ ਕਰਤੀ ਜਾਂ ਗਵਾਹਾਂ ਦੀ ਗੜਬੜ ਕਰਤੀ ਗਵਾਹ ਉੱਥੇ ਹੈ ਹੀ ਨਹੀਂ ਤੁਸੀਂ ਉਹਨੂੰ ਗਵਾਹ ਦਿਖਾਤਾ ਗਵਾਹ ਉੱਥੇ ਹੈ ਹੀ ਨਹੀਂ ਉੱਥੇ ਦਿਖਾਤਾ ਤੁਸੀਂ ਹੁਣ ਤੁਸੀਂ ਇੱਕ ਦੇਖੋ ਵੀ ਉਹਦਾ ਨੁਕਸਾਨ ਕੀ ਹੁੰਦਾ ਵੀ ਇੱਕ ਮੈਂ ਅਕਸਰ ਉਦਾਹਰਨ ਦਿੰਦਾ ਹੁੰਦਾ ਮਰਡਰ ਕੇਸ ਹੈ ਮਰਡਰ ਕੇਸ ਦੇ ਵਿੱਚ ਤੁਸੀਂ ਉਹਦਾ ਹੁਲੀਆ ਗਲਤ ਲਿਖਤਾ ਇੱਕ ਬੰਦਾ ਮਰਡਰ ਕਰਨ ਵਾਲਾ ਫਰਜ਼ ਕਰੋ 5 ਫੁੱਟ 8 ਇੰਚ ਦਾ ਸਮਝ ਗਏ ਨਾ ਤੁਸੀਂ ਉੱਥੇ ਜਦੋਂ ਤੁਸੀਂ ਐਂਟਰੀ ਦਿਖਾਈ ਜੇਲ੍ਹ ਦੇ ਵਿੱਚ ਜਦੋਂ ਰਿਮਾਂਡ ਦੇ ਕੇ ਚਲਾ ਗਿਆ ਤਾਂ ਉੱਥੇ ਤੁਸੀਂ 6 ਫੁੱਟ ਦਾ ਦਿਖਾਤਾ ਬੰਦਾ ਮੇਰੀ ਗੱਲ ਸਮਝ ਗਏ ਨਾ ਕੰਟਰਾਡਿਕਸ਼ਨ ਆ ਗਈ। ਇੱਕ ਕਤਲ ਕੇਸ ਦੇ ਵਿੱਚ ਕੀ ਹੋਇਆ ਜੀ ਕਿ ਇੱਕ ਲੜਕੇ ਦਾ ਇਕਲੌਤੇ ਬੇਟੇ ਦਾ ਮਰਡਰ ਹੋ ਜਾਂਦਾ ਹੈ ਗਵਾਹ ਕਿਹਨੂੰ ਰੱਖਿਆ ਜੀ ਮਾਂ ਨੂੰ 30-35 ਗੰਡਾਸੇ ਦੇ ਵਾਰ ਉਹਦੇ ਮਾਰੇ ਉਹਨੂੰ ਮਾਰਤਾ ਹੁਣ ਤੁਸੀਂ ਆਪਣੀ ਵਿਜ਼ਡਮ ਤੋਂ ਹੀ ਦੇਖੋ ਜੀ ਜੇ ਉਹਦੀ ਮਾਂ ਨੂੰ ਤੁਸੀਂ ਗਵਾਹ ਬਣਾ ਲਿਆ ਇਕੱਲੀ ਨੂੰ ਹੋਰ ਕੋਈ ਸਰਕਮਸਟਾਂਸ ਕ੍ਰੀਏਟ ਨਹੀਂ ਕੀਤੇ ਉਹਦੀ ਮਾਂ ਨੂੰ ਉਹ ਬਰੀ ਹੋ ਜਾਂਦਾ ਕਿਉਂ ਕਿਉਂਕਿ ਸਾਡਾ ਸਿਸਟਮ ਇਹ ਕਹਿੰਦਾ ਵੀ ਜਦੋਂ ਕਿਸੇ ਇਕਲੌਤੇ ਪੁੱਤਰ ਨੂੰ ਉਹਦੀ ਮਾਂ ਦੀਆਂ ਅੱਖਾਂ ਦੇ ਸਾਹਮਣੇ ਕੋਈ ਮਾਰੂ ਤਾਂ ਉਹ ਲਿਫਟ ਜੂ ਉਹਦੇ ਉੱਤੇ ਗਿਰ ਜਾਊਗੀ
1: ਉਹਦੇ ਵੀ ਸੱਟਾਂ ਵੱਜਣਗੀਆਂ।
0: ਇਸ ਕਰਕੇ ਜਦੋਂ ਜਿਹੜਾ
1: ਇਨਵੈਸਟੀਗੇਟ ਮੈਨੂੰ ਮਾਰ ਦੋ ਪਹਿਲਾਂ ਮੇਰੇ ਪੁੱਤ ਨੂੰ ਨਾ ਮਾਰੋ।
0: ਇੱਕ ਸਰ ਦੇਖੋ ਤੁਹਾਨੂੰ ਮੈਂ ਤੁਹਾਨੂੰ ਪੰਜਾਬੀ ਦੀ ਗੱਲ ਦੱਸੂ ਵੀ ਪੰਜਾਬੀ ਆਉਣੀ ਕਿਉਂ ਜ਼ਰੂਰੀ ਹੈ ਇੱਕ ਜੱਜ ਨੂੰ ਪੰਜਾਬ 'ਚ ਸਰ ਹਰ ਇੱਕ ਏਰੀਏ ਦਾ ਹਰ ਇੱਕ ਸਟੇਟ ਦਾ ਇੱਕ ਕ੍ਰਾਈਮ ਕਰਨ ਦਾ ਤਰੀਕਾ ਅਲੱਗ ਅਲੱਗ ਹੁੰਦਾ ਹੈ। ਤੁਸੀਂ ਆਪਣੇ ਇੱਥੇ ਚਲੇ ਜਾਓ ਹਿਮਾਚਲ 'ਚ ਹਿਮਾਚਲ 'ਚ ਸਿਰਫ ਮਾੜਾ ਜਿਹਾ ਬੰਦੇ ਨੇ ਪੁਸ਼ ਕਰਨਾ ਉੱਥੋਂ ਪਹਾੜੀ ਤੋਂ ਸੁੱਟ ਦੇਣਾ ਹੈਗਾ ਉਹਨੂੰ ਕਹਿੰਦੇ ਨੇ ਸਰਕਮਸਟਾਂਸ਼ਲ ਐਵੀਡੈਂਸ। ਇੱਕ ਹੁੰਦੀ ਹੈ ਡਾਇਰੈਕਟ ਐਵੀਡੈਂਸ ਇੱਕ ਹੁੰਦੀ ਹੈ ਇਨਡਾਇਰੈਕਟ ਐਵੀਡੈਂਸ ਇੱਕ ਹੁੰਦੀ ਹੈ ਸਰਕਮਸਟਾਂਸ਼ਲ ਐਵੀਡੈਂਸ। ਕਿਤੇ ਸਰਕਮਸਟਾਂਸ਼ਲ ਐਵੀਡੈਂਸ ਚੱਲਦੀ ਹੈ ਸਰ ਕਿਤੇ ਡਾਇਰੈਕਟ ਐਵੀਡੈਂਸ ਆਉਂਦੇ ਹੁਣ ਆਪਣੇ ਪੰਜਾਬ ਦੇ ਵਿੱਚ ਹੈ ਤੁਹਾਨੂੰ ਅਗਰ ਇਹ ਪਤਾ ਹੀ ਨਹੀਂ ਗਾ ਵੀ ਨੱਕਾ ਕੀ ਹੁੰਦਾ ਨੱਕਾ ਹੁੰਦਾ ਨਾ ਆਪਾਂ ਪਾਣੀ ਦਾ ਜਦੋਂ ਪਾਣੀ ਦੀ ਵਾਰੀ ਹੁੰਦੀ ਹੈ ਤੇ ਨੱਕਾ ਹੈ ਉਹ ਪਤਾ ਨਹੀਂ ਵੀ ਨੱਕੇ ਨੂੰ ਵੱਢਣ ਵਾਸਤੇ ਉਹ ਕਤਲ ਹੋ ਜਾਂਦੇ ਨੇ
1: ਉੱਥੇ
0: ਡਾਇਰੈਕਟ ਐਵੀਡੈਂਸ ਹੁੰਦੀ ਹੈ। ਜੇ ਹਿਮਾਚਲ ਦੇਖਾਂਗੇ ਤਾਂ ਉੱਥੇ ਹੁਣ ਇੱਥੋਂ ਦਾ ਜੱਜ ਹਿਮਾਚਲ ਜਾ ਕੇ ਲੱਗੇ ਉਹ ਕਹਿੰਦੇ ਡਾਇਰੈਕਟ ਐਵੀਡੈਂਸ ਤਾਂ ਹੈ ਹੀ ਨਹੀਂ ਨਾ ਕੋਈ ਆਈ ਵਿਟਨੈਸ ਹੈ
1: ਆਪਣੇ ਬਰਨਾੜੇ ਹੁੰਦੇ ਸੀ ਨਾ ਪ੍ਰੋਫੈਸਰ ਕੱਕੜ
0: ਹਾਂਜੀ ਹਾਂਜੀ
1: ਇੰਗਲਿਸ਼ ਪੜਾਉਂਦੇ ਹੁੰਦੇ
0: ਹਾਂਜੀ ਹਾਂਜੀ ਹਾਂਜੀ ਮੈਂ ਵੀ ਸਟੂਡੈਂਟ ਰਿਹਾ
1: ਮੈਂ ਵੀ ਸਟੂਡੈਂਟ ਰਿਹਾ
0: ਹਾਂਜੀ ਹਾਂਜੀ ਹਾਂਜੀ
1: ਆਰ ਕੇ ਕੱਕੜ
0: ਹਾਂਜੀ ਹਾਂਜੀ
1: ਕੱਕੜ ਸਾਹਿਬ ਕਹਿੰਦੇ ਵੀ ਕੀ ਹੋਇਆ ਹੁਣ ਪੰਜਾਬ 'ਚ ਤਾਂ ਖੰਗੂਰਾ ਮਾਰਨ ਪਿੱਛੇ ਵੀ ਕਤਲ ਹੋ ਜਾਂਦਾ ਸੀ
0: ਹਾਂ
1: ਉਹ ਕਹਿੰਦੇ ਵੀ ਕੇਸ ਚੱਲਦਾ ਚੱਲਦਾ ਥੱਲੇ ਫਾਂਸੀ ਹੋ ਗਈ ਤੇ ਜਦੋਂ ਸੁਪਰੀਮ ਕੋਰਟ ਤੱਕ ਪਹੁੰਚਿਆ ਉੱਥੇ ਜੱਜ ਸਾਹਿਬਾਨ ਜਿਹੜੇ ਆ ਹੋਰ ਸਟੇਟ ਦੇ ਸੀਗੇ
0: ਖੰਗੂਰਾ ਸ਼ਬਦ ਨਹੀਂ ਪਤਾ ਹੋਣਾ
1: ਉਹਨਾਂ ਨੂੰ ਖੰਗੂਰਾ ਉਹ ਖੰਗੂਰਾ ਉਹਨਾਂ ਨੂੰ ਕਿਹਾ ਵੀ ਖੰਗੂਰਾ ਕੀ ਹੁੰਦਾ ਉਹ ਵਕੀਲ ਨੂੰ ਪੁੱਛਿਆ ਵੀ ਵਟ ਇਜ਼ ਖੰਗੂਰਾ ਉਹ ਜੱਜ ਨੇ ਦੱਸਿਆ ਵੀ ਏਦਾਂ ਖੰਗੂਰਾ ਉਹ ਕਹਿੰਦਾ ਜਦੋਂ ਖਾਂਸੀ ਆਈ ਹੋ ਗਈ ਯਾਰ ਇਹ ਕੀ ਬਾਤ ਹੈ
0: ਇਸ ਕਰਕੇ ਜੀ ਪੰਜਾਬ ਦੇ ਵਿੱਚ ਇਨਸਾਫ ਕਰਨਾ ਮੈਂ ਤਾਂ ਅਕਸਰ ਕਹਿਣਾ ਹੁੰਦਾ ਜੀ ਮੈਂ ਕਦੇ ਵੀ ਤੁਸੀਂ ਨੋਟ ਕਰ ਲਿਓ ਜੀ ਮੈਂ ਨਾ ਜਦੋਂ ਵੀ ਹੁੰਦਾ ਸੀ ਤਾਂ ਜਿਹੜਾ

0: ਤੁਹਾਡੇ ਕੋਲ ਇਨਸਾਫ ਲੈਣ ਆਉਂਦਾ ਕੰਜ਼ਿਊਮਰ ਆਫ ਜਸਟਿਸ ਉਹਦੀ ਗੱਲ ਕਿਤੇ ਰੁਲ ਜਾਂਦੀ ਹੈ ਸਾਡੀ ਭਾਰੀ ਭਰਕਮ ਇੰਗਲਿਸ਼ ਬੋਲੋ ਜੀ ਸਦ ਕੇ ਬੋਲੋ ਮੈਂ ਕੋਈ ਕਿਸੇ ਲੈਂਗੁਏਜ ਦੇ ਖਿਲਾਫ਼ ਨਹੀਂ ਹੈਗਾ ਇੰਗਲਿਸ਼ ਵੀ ਬੋਲੋ ਹਿੰਦੀ ਬੋਲੋ ਮੈਨੂੰ ਇੰਗਲਿਸ਼ ਹਿੰਦੀ ਉਰਦੂ ਸੰਸਕ੍ਰਿਤ ਸਾਰੀਆਂ ਆਉਂਦੀਆਂ ਨੇ ਪਰ ਜਦੋਂ ਅਸੀਂ ਪੰਜਾਬ ਦੇ ਇੱਕ ਪਿੰਡ ਦੇ ਅਨਪੜ੍ਹ ਬੰਦੇ ਨਾਲ ਗੱਲ ਕਰਨੀ ਹੈ ਜਿਹਨੇ ਇਨਸਾਫ਼ ਲੈਣ ਆਇਆ ਹੈਗਾ ਜੀ ਉਹਦੇ ਨਾਲ ਜੇ ਅਸੀਂ ਇੰਟੈਕਟ ਕਰਾਂਗੇ ਨਾ ਜੀ ਉਹ ਇਨਸਾਫ਼ ਦੇ ਵਿੱਚ ਵਾਧਾ ਕਰੂਗਾ ਨਹੀਂ ਤਾਂ ਜੀ ਉਹ ਅੰਗਰੇਜ਼ੀ ਜਿਹੜਾ ਬੰਦਾ ਇਨਸਾਫ਼ ਲੈਣ ਆਇਆ ਜੀ ਉਹਦੇ ਸਾਹਮਣੇ ਅਸੀਂ ਇੱਕ ਅੰਗਰੇਜ਼ੀ ਦੀ ਭਾਰੀ ਭਰਕਮ ਇੰਗਲਿਸ਼ ਦੀ ਦੀਵਾਰ ਖੜੀ ਕਰਤੀ ਜਿਹੜੀ ਪਾਰ ਹੀ ਨਹੀਂ ਹੁੰਦੀ ਇਸ ਕਰਕੇ ਉਹਨਾਂ ਨਾਲ ਗੱਲ ਕਰਨੀ ਬਹੁਤ ਜ਼ਰੂਰੀ
1: ਕਿੰਨੇ ਕੁ ਜੱਜ ਨੇ ਜਿਹੜੇ ਪੰਜਾਬੀ 'ਚ ਡਾਇਰੈਕਟ ਜਿਹੜੇ ਤੁਹਾਡੇ ਕੋਲ ਚਾਹੇ ਮਦਈ ਆ ਗਿਆ ਚਾਹੇ ਕ੍ਰਿਮੀਨਲ ਆ ਗਿਆ ਉਹਦੇ ਨਾਲ ਪੰਜਾਬੀ 'ਚ ਇੰਟਰੈਕਟ ਕਰਦੇ ਨੇ
0: ਦੇਖੋ ਸਰ ਓਨੈਸਟਲੀ ਸਪੀਕਿੰਗ ਬਹੁਤ ਘੱਟ ਪਰ ਹੋਣਾ ਚਾਹੀਦਾ ਤੁਹਾਡੇ ਚੈਨਲ ਤੇ ਅੱਜ ਇੰਟਰਵਿਊ ਦੇਣ ਦਾ ਮਤਲਬ ਹੀ ਇਹ ਹੈ ਕਿ ਅਸੀਂ ਸੁਧਾਰ ਵੱਲ ਵਧਣਾ ਅਦਰਵਾਈਜ਼ ਤਾਂ ਜੇ ਆਪਾਂ ਗੱਲਾਂ ਕਰਕੇ ਤੁਰ ਜਾਵਾਂਗੇ ਇਹੀ ਸੰਦੇਸ਼ ਹੈ ਮੈਂ ਤਾਂ ਆਪਣੇ ਅਫਸਰਾਂ ਨੂੰ ਇਹ ਕਹਿੰਦਾ ਸੀ ਵੀ ਪਾਰਟੀ ਨਾਲ ਜ਼ਰੂਰ ਇੰਟਰੈਕਟ ਕਰੋ ਤੁਸੀਂ ਹੈਰਾਨ ਹੋਵੋਗੇ ਜੀ ਕਈ ਵਾਰੀ ਵਕੀਲ ਕਹਿੰਦਾ ਜੀ ਜੱਜ ਨੇ ਡੇਟ ਪਾਤੀ ਜਦੋਂ ਕਿ ਵਕੀਲ ਸਾਹਿਬ ਨੇ ਆਪ ਡੇਟ ਮੰਗੀ ਹੁੰਦੀ ਹੈ ਔਰ ਕਲਾਇੰਟ ਨੂੰ ਪਤਾ ਹੀ ਨਹੀਂ ਮੇਰਾ ਕੇਸ ਕਿਸ ਸਟੇਜ ਤੇ ਹੈ ਕਿਸ ਮਰਲੇ ਤੇ ਹੈ ਮੈਂ ਹੁਣ ਦੱਸਦਾ ਬਾਬਾ ਜੀ ਤੁਹਾਡਾ ਕੇਸ ਇਸ ਸਟੇਜ ਤੇ ਹੈ ਤੁਹਾਡੀ ਐਵੀਡੈਂਸ ਤੇ ਹੈ ਫਿਰ ਜੀ ਦੂਸਰੀ ਮੈਂ ਤੁਹਾਨੂੰ ਗੱਲ ਦੱਸੀ ਜਿਹੜੀ ਪੇਸ਼ੈਂਟ ਹੀਅਰਿੰਗ ਦੀ ਬਿਹੇਵੀਅਰ ਦੀ ਜਦੋਂ ਮੈਂ ਨਵਾਂ ਨਵਾਂ ਲੱਗਿਆ ਸੀ ਤਾਂ ਸਾਨੂੰ ਇਹ ਚਾਅ ਹੁੰਦਾ ਸੀ ਵੀ ਅਸੀਂ ਆਪਣੇ ਸੀਨੀਅਰ ਅਫਸਰਾਂ ਤੋਂ ਕੋਲੋਂ ਜਾ ਕੇ ਗੁਣ ਲਈਏ ਹੁਣ ਸਾਡੇ ਅਫਸਰਾਂ ਦਾ ਕਈਆਂ ਦਾ ਇਹ ਟ੍ਰੈਂਡ ਬਣ ਗਿਆ ਵੀ ਅਸੀਂ ਜੇ ਚਾਰ ਕਿਤਾਬਾਂ ਪੜ੍ਹ ਗਏ ਜਾਂ ਅਸੀਂ ਕੰਪੀਟੀਸ਼ਨ 'ਚ ਆ ਗਏ ਜੱਜ ਬਣ ਗਏ ਤਾਂ ਅਸੀਂ ਬਹੁਤ ਵੱਡੇ ਜੱਜ ਬਣ ਗਏ ਨਹੀਂ ਜੱਜ ਦੀ ਜਿਹੜੀ ਸਫ਼ਰ ਹੈ ਨਾ ਜੀ ਇਹ ਹੰਡਾਉਣਾ ਬਹੁਤ ਔਖਾ ਹੈ ਅਸੀਂ ਜਾ ਕੇ ਪੈਰੀਆਂ ਥਲਾਉਂਦੇ ਹੁੰਦੇ ਸੀ ਆਪਣੇ ਸੀਨੀਅਰਸ ਦੇ ਉਹਨੂੰ ਤਾਂ ਸਿੱਖਦੇ ਸੀਗੇ ਉਹਨਾਂ ਤੋਂ ਅਸੀਂ ਕੀ ਗੱਲ ਕੀਤੀ ਮੈਂ ਇੱਕ ਸਾਡੇ ਜੱਜ ਸੀਗੇ ਖਿੱਚੀ ਸਾਹਿਬ ਜਾਂ ਸ਼੍ਰੀ ਨਾਨਕ ਚੰਦ ਜੀ ਖਿੱਚੀ ਬਹੁਤ ਵਧੀਆ ਜੱਜ ਸੀਗੇ ਪੋਲਾਈਟ ਨਾਈਸ ਜੱਜ ਸੀਗੇ ਮੈਂ ਉਹਨਾਂ ਦੇ ਗੁੱਡੀਆਂ ਥਲਾਏ ਮੈਂ ਕਿਹਾ ਸਰ ਕੋਈ ਗੁਣ ਦੱਸ ਦਿਓ ਕਹਿੰਦੇ ਕਾਕਾ ਤੁਸੀਂ ਠੀਕ ਠਾਕ ਲੱਗਦੇ ਹੋ ਮੈਨੂੰ ਚੰਗਾ ਕੰਮ ਕਰੋਗੇ ਕਹਿੰਦੇ ਕੰਪੀਟੀਸ਼ਨ ਦੇ ਕੇ ਆਏ ਹੋ ਕਾਫੀ ਲੋਕਾਂ ਨੂੰ ਤੋਂ ਜਿੱਤ ਕੇ ਆਏ ਹੋ ਲੋ ਤਾਂ ਆਉਂਦਾ ਹੀ ਹੈ ਤੁਹਾਨੂੰ ਬਟ ਬਸ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਕੋਰਟ 'ਚ ਬਹਿ ਕੇ ਕੁਰਸੀ 'ਤੇ ਬਹਿ ਕੇ ਚਿੜਚਿੜ ਨਾ ਕਰਨਾ ਕਦੇ ਦੇਖੋ ਉਦੀ ਮੈਨੂੰ ਉਹ ਐਵੇਂ ਕਹਿੰਦੇ ਚੱਕ ਦਿਓ ਫੱਟੇ ਜੀ ਖਿੱਚ ਦਿਓ ਵਕੀਲਾਂ ਨੂੰ ਐਂ ਕਰਿਆ ਕਰੋ ਐਂ ਭੱਜ ਭੱਜ ਪਿਆ ਕਰੋ ਸਾਨੂੰ ਮੈਂ ਗੱਲ ਪੱਲੇ ਬੰਨ ਲਈ ਅਤੇ ਮੇਰੇ ਕੋਲ ਪਹਿਲੇ ਹੀ ਕੇਸ ਆ ਗਿਆ ਕਿਸੇ ਨੰਬਰਦਾਰ ਦਾ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਨੰਬਰਦਾਰ ਦਾ ਜਦੋਂ ਕੇਸ ਆ ਗਿਆ ਉਸ ਨੇ ਕਿਸੇ ਦੀ ਸ਼ਨਾਖਤ ਕੀਤੀ ਸੀ ਲੇਡੀ ਦੀ ਝੂਠੀ ਵੀ ਗੜਿਆਂ ਦਾ ਕੇਸ ਸੀਗਾ ਉਹਨੂੰ ਕਿਸੇ ਨੂੰ ਜਿਹੜੇ ਕੰਪਨਸੇਸ਼ਨ ਮਿਲਣਾ ਸੀ ਉਹਦੀ ਬਜਾਏ
1: ਕਿਸੇ
0: ਹੋਰ ਮਿਲ ਗਿਆ ਦੇਖੋ ਅਪਰਾਧ ਹੈ ਨਾ ਇਹ
1: ਬਿਲਕੁਲ
0: ਮੈਂ ਜੋ ਸੁਣਿਆ ਕੇਸ ਅਤੇ ਅਲਟੀਮੇਟਲੀ ਆਈ ਫਾਊਂਡ ਹਿਮ ਗਿਲਟੀ ਉਹਨੂੰ ਮੈਂ ਸਜ਼ਾ ਕਰਤੀ ਇਹ ਸਾਡੇ ਕਾਨੂੰਨ 'ਚ ਵੀ ਲਿਖਿਆ ਜੀ ਵੀ ਤੁਸੀਂ ਵਰਨੈਕੂਲਰ ਲੈਂਗੁਏਜ 'ਚ ਦੱਸੋ ਵੀ ਬਰੀ ਕਰਤਾ ਤੈਨੂੰ ਜਾਂ ਤੁਹਾਡਾ ਹੱਕ 'ਚ ਕਰਤਾ
1: ਜੋ ਭਾਸ਼ਾ ਉਹ ਸਮਝਦਾ ਉਸੇ ਭਾਸ਼ਾ
0: ਨਹੀਂ ਤਾਂ ਬਾਹਰ ਜਾ ਕੇ ਐਕਸਪੈਕਟੇਸ਼ਨ ਵੀ ਹੁੰਦੀ ਹੈ ਮੈਂ ਕਿਹਾ ਜੀ ਮੈਂ ਤੁਹਾਨੂੰ ਮਤਲਬ
1: ਦੋਸ਼ੀ ਕਰਾਰ
0: ਦਿੱਤਾ ਮੈਨੂੰ ਕਹਿੰਦਾ ਸਰ ਸੁਣਨ ਵਾਲੀ ਗੱਲ ਹੈ ਮੈਨੂੰ ਕਹਿੰਦਾ ਜੱਜ ਸਾਹਿਬ ਤੁਹਾਡੀ ਤਰੱਕੀ ਹੋਵੇ ਸਰ ਆਈ ਵਾਜ਼ ਸਟੰਡ ਸੋਹਣੀ ਇੱਕ ਗੁਰੂ ਦੀ ਅੱਛੇ ਬੰਦੇ ਦੀ ਸਿਕਸ਼ਾ ਦਿੱਤੀ ਕਿੰਨੇ ਕੰਮ ਦਿੰਦੀ ਹੈ ਮੈਂ ਕਿਹਾ ਨੰਬਰਦਾਰ ਜੀ ਬਜ਼ੁਰਗੋ ਥੋੜੀ ਏਜ 'ਚ ਸੀਗਾ ਮੇਰੀ ਤਾਂ ਏਜ ਉਦੋਂ ਬਹੁਤ ਮੈਂ ਕਿਹਾ ਨੰਬਰਦਾਰ ਜੀ ਮਾਫ ਕਰਨਾ ਮੈਂ ਤੁਹਾਨੂੰ ਸਜ਼ਾ ਕੀਤੀ ਹੈ ਮੈਂ ਕਿਹਾ ਇਹ ਨਾ ਸਮਝੋ ਬਰੀ ਕੀਤਾ ਵੀ ਮਤਲਬ ਨਾ ਸਮਝ ਕਹਿੰਦਾ ਸਰ ਮੈਨੂੰ ਪਤਾ ਹੈ ਮੈਂ ਗੁਨਾਹ ਕੀਤਾ ਸੀ ਮੈਂ ਹੱਕਦਾਰ ਮੈਂ ਤਾਂ ਗੁਨਾਹ ਹੋਇਆ ਮੈਂ ਤਾਂ ਗਲਤੀ ਸ਼ਨਾਖਤ ਹੋ ਗਈ ਹੈ ਮੈਨੂੰ ਕਰਨੀ ਨਹੀਂ ਚਾਹੀਦੀ ਸੀ ਮੈਂ ਕਿਹਾ ਫਿਰ ਤੁਸੀਂ ਮੇਰੀ ਤਰੱਕੀ ਦੀ ਦੁਆ ਕਿਉਂ ਦਿੱਤੀ ਸਰ ਤੁਹਾਡੇ ਚੈਨਲ ਤਾਂ ਗੱਲ ਜਾਣੀ ਚਾਹੀਦੀ ਹੈ ਕਹਿੰਦਾ ਸਰ ਗੱਲ ਇਹ ਹੈ ਵੀ ਮੇਰੀ ਗੁਨਾਹ ਦੀ ਸਜ਼ਾ ਮੈਨੂੰ ਮਿਲ ਗਈ ਮੈਨੂੰ ਕੋਈ ਪਛਤਾਵਾ ਨਹੀਂ ਪਰ ਤੁਹਾਡਾ ਬਿਹੇਵੀਅਰ ਤੁਸੀਂ ਕਦੇ ਵੀ ਮੈਨੂੰ ਮੁਲਜ਼ਮ ਨਹੀਂ ਸਮਝਿਆ ਇੱਕ ਅੱਧੀ ਵਾਰੀ ਮੈਂ ਜਦੋਂ ਆਇਆ ਮੈਂ ਬਜ਼ੁਰਗ ਸੀ ਤੁਸੀਂ ਕਿਹਾ ਵੀ ਕੁਰਸੀ ਲੈ ਲਓ ਆਮ ਬੰਦਿਆਂ ਨੂੰ ਹੁੰਦੇ ਵੀ ਕੁਰਸੀ ਨਹੀਂ ਦੇਣੀ ਹੁੰਦੀ ਦੇਖੋ ਜੀ ਉਹਦੀ ਗੁਨਾਹ ਦੀ ਸਜ਼ਾ ਦੇਣੀ ਹੈ ਅਸੀਂ ਬੰਦੇ ਨੂੰ ਸਜ਼ਾ ਨਹੀਂ ਦੇਣੀ ਮੈਨੂੰ ਕਹਿੰਦਾ
1: ਸਰੀਰ ਨੂੰ ਥੋੜ੍ਹਾ ਸਜ਼ਾ ਦੇਣੀ
0: ਇਹ ਆਮ ਗਲਤ ਫਹਿਮੀ ਹੈ
1: ਟੌਰਚਰ ਥੋੜ੍ਹਾ
0: ਕਰਨਾ ਟੌਰਚਰ ਨਹੀਂ ਕਰਨਾ ਤੇ ਸਰ ਮੈਂ ਤੁਹਾਨੂੰ ਦੱਸਾਂ ਇਸ ਤੋਂ ਵੱਡੀ ਸਜ਼ਾ ਉਹਨੂੰ ਕੀ ਹੋਊਗੀ ਔਰ ਮੈਨੂੰ ਇਹ ਤੋਂ ਵੱਡਾ ਪਿਆਰ ਕੀ ਮਿਲੂਗਾ ਇੰਨਾ ਪਿਆਰ ਅਤੇ ਸਤਿਕਾਰ ਮਿਲਣਾ ਕਹਿੰਦਾ ਸਰ ਮੇਰੇ ਪੁੱਤ ਪੋਤੇ ਵੀ ਮੈਨੂੰ ਇੰਨੇ ਪਿਆਰ ਨਾਲ ਬਹੁਤ ਹੈ ਜਿੰਨੇ ਪਿਆਰ ਨਾਲ ਤੁਸੀਂ ਮੈਨੂੰ ਡੀਲ ਕੀਤਾ ਕੋਰਟ 'ਚ ਸਰ ਦੇਖੋ ਅਸੀਂ ਉਹਨੂੰ ਸਜ਼ਾ ਕਰਕੇ ਵੀ ਪਿਆਰ ਲੈ ਲਿਆ ਕਈ ਵਾਰੀ ਅਸੀਂ ਕੀ ਕਰਦੇ ਹਾਂ ਸਾਡੇ ਜੱਜ ਨੂੰ ਕੋਈ ਵੀ ਹੈ ਚਾਹੇ ਉਹ ਬਰੀ ਤਾਂ ਕਰਤਾ ਉਹਨੂੰ ਪਰ ਉਹ ਕਹਿੰਦਾ ਜੀ ਖੜਾ ਛੁੱਟਿਆ ਇੱਥੋਂ ਸਿਸਟਮ ਤੋਂ ਖੜਾ ਛੁੱਟਿਆ ਬਰੀ ਹੋ ਕੇ ਵੀ ਉਹ ਵਰੀ ਇੰਗਲਿਸ਼ ਵਾਲੀ
1: ਚਿੰਤਾ
0: ਹੋ ਜਾਂਦਾ ਕਈ ਜਿਹਨੂੰ ਮੈਂ ਸਜ਼ਾ ਕੀਤੀ

0: ਇਸ ਕਰਕੇ ਮੇਰਾ ਤੁਹਾਡੇ ਚੈਨਲ ਤੋਂ ਇਹ ਸੰਦੇਸ਼ ਹੈ ਵੀ ਬਿਹੇਵੀਅਰ ਵੀ ਬਹੁਤ ਵੱਡੀ ਗੱਲ ਹੈ,
1: ਬਹੁਤ ਮੈਟਰ ਕਰਦਾ। ਅੱਛਾ ਜੱਜ ਸਾਹਿਬ, ਜਿਹੜੀ ਇੱਕ ਹੋਰ ਮਹੱਤਵਪੂਰਨ ਗੱਲ ਆ ਜਾਂਦੀ ਹੈ, ਜਿਹੜਾ ਜੁਡੀਸ਼ੀਅਲ ਸਿਸਟਮ ਦੇ ਵਿੱਚ ਜੇਲ੍ਹਾਂ ਦੀ ਬਹੁਤ ਅਹਿਮੀਅਤ ਹੈ,
0: ਜੇਲ੍ਹਾਂ ਦੀ ਹਾਂਜੀ,
1: ਤੇ ਜਿੰਨੇ ਅੰਡਰ ਟ੍ਰਾਇਲ ਹੁੰਦੇ ਨੇ ਉਹ ਤੁਹਾਡੇ ਬੰਦੇ ਹੁੰਦੇ ਨੇ, ਜੁਡੀਸ਼ੀਅਲ ਕਸਟਡੀ ਹੈ ਉਹ,
0: ਹਾਂਜੀ,
1: ਤੁਸੀਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸੌਂਪਿਆ ਵੀ ਭਾਈ ਜਿੰਨਾ ਚਿਰ ਕੇਸ ਚੱਲ ਰਿਹਾ ਸਾਡਾ ਬੰਦਾ ਤੁਸੀਂ ਰੱਖੋ।
0: ਬਿਲਕੁਲ
1: ਤੇ ਜੇਲ੍ਹਾਂ ਦੀ ਕੋਈ ਦਿਲਚਸਪ ਗੱਲ, ਤੁਸੀਂ ਵਿਜਿਟ ਵੀ ਕਦੋਂ ਕਰਨਾ ਪੈਂਦਾ ਹੈ ਬਤੌਰ ਸੈਸ਼ਨ ਜੱਜ? ਤਾਂ ਤੁਸੀਂ ਇੱਕ ਤਰ੍ਹਾਂ ਨਾਲ ਸੁਪਰਵਾਈਜ਼ਰੀ ਅਫਸਰ ਹੋਦੇ ਡੀਸੀ ਤੇ, ਤੁਸੀਂ ਤਕਰੀਬਨ ਤੁਹਾਡੀਆਂ ਪਾਵਰਾਂ ਜੇਲ੍ਹਾਂ ਦੇ ਵਿੱਚ ਵੱਧ ਜਾਂਦੀਆਂ ਨੇ,
0: ਹਾਂਜੀ ਹਾਂਜੀ,
1: ਤੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ?
0: ਤੁਸੀਂ ਭਾਈ ਕਮਾਲ ਦੀ ਇੰਟਰਵਿਊ ਕਰ ਰਹੇ ਹੋ, ਮੈਂ ਹੈਰਾਨ ਹਾਂ ਵੀ ਤੁਸੀਂ ਕਿੰਨਾ ਡੀਪ ਜਾ ਰਹੇ ਹੋ। ਜਦੋਂ ਅਸੀਂ ਜੇਲ੍ਹ ਵਿਜ਼ਿਟ ਕਰਨ ਜਾਂਦੇ ਨਾ ਬਤੌਰ ਸੈਸ਼ਨ ਜੱਜ, ਸਰ ਅਸੀਂ ਉੱਥੇ ਫਾਰਮੈਲਿਟੀ ਨਹੀਂ ਕਰਨ ਜਾਣਾ, ਮੇਰਾ ਰਿਕਾਰਡ ਹੈ ਸਰ।
1: ਕਈ ਵਾਰੀ ਤਾਂ ਇੰਸਪੈਕਟਿੰਗ ਜੱਜ ਵੀ ਹੁੰਦਾ ਤੁਹਾਡੇ ਨਾਲ?
0: ਹਾਂ, ਇੰਸਪੈਕਟਿੰਗ ਜੱਜ,
1: ਇੰਸਪੈਕਟਿੰਗ ਜੱਜ ਵੀ ਹੁੰਦਾ।
0: ਬੜੀ ਬੜੀ ਬੜੀ ਮੈਂ ਸਾਨੂੰ ਬੜੀ ਵੱਡੀ ਗੱਲ ਦੱਸਣ ਲੱਗਿਆ। ਦੇਖੋ ਜੀ, ਅਸੀਂ ਜੇਲ੍ਹ ਦੇ ਵਿੱਚ ਜਾਂਦੇ ਹਾਂ ਜਦੋਂ, ਉਦੋਂ ਅਸੀਂ ਐਜ਼ ਉਹਨਾਂ ਦੇ ਦੁੱਖ ਤਕਲੀਫਾਂ ਸੁਣ ਜਾਣਾ, ਉਦੋਂ ਅਸੀਂ ਉਹਨੂੰ ਸਜ਼ਾ ਜਾਂ
1: ਤੁਸੀਂ ਅਫਸਰ ਤੌਂਸ ਦੇਣ ਨਹੀਂ ਜਾਂਦੇ?
0: ਨਾ, ਤੌਂਸ ਤਾਂ ਜੀ ਕਿਤੇ ਵੀ ਨਹੀਂ ਦੇਣੀ ਚਾਹੀਦੀ। ਦੇਖੋ ਇਹ ਕਹਿੰਦੇ ਜੋ ਥਾਣੇਦਾਰੀ ਕਰਦਾ ਫਲਾਣਾ ਕਰਦਾ ਜੀ, ਕਿਤੇ ਨਹੀਂ ਲਿਖਿਆ ਜੀ ਥਾਣੇਦਾਰੀ ਨੇ ਤੌਂਸ ਜਮਾਉਣੀ ਹੈ। ਜਦੋਂ ਕੋਈ ਬੰਦਾ ਤੌਂਸ ਜਮਾਉਣ ਲੱਗ ਜੇ ਤਾਂ ਉਹ ਜੀ ਰਾਕਸ਼ਸ ਪ੍ਰਵਿਰਤੀ ਚ ਆ ਜਾਂਦਾ ਹੈ। ਦੇਖੋ ਕੋਈ ਅਫਸਰ ਤਾਂ ਕਿਤੇ ਨਹੀਂ ਲਿਖਿਆ, ਇਹ ਸਾਰੀਆਂ ਗੱਲਾਂ ਬਣਾਈਆਂ ਵੀ ਨੇ ਸਾਰੀਆਂ, ਤੁਸੀਂ ਹੈਰਾਨ ਹੋ ਗਏ, ਮੈਟਰ ਆਫ ਰਿਕਾਰਡ ਹੈ ਸਰ, ਕਿਤੇ ਚੈੱਕ ਕਰਾ ਲਿਓ। ਮੈਂ 4-5 ਘੰਟੇ ਤੋਂ ਘੱਟ ਕਿਤੇ ਜੇਲ੍ਹ ਦੇ ਵਿੱਚ ਲੋਕਾਂ ਨਾਲ ਨਾ ਮਤਲਬ ਬਿਤਾਉਂਦਾ ਰਿਹਾ, ਕਿਉਂਕਿ ਜੇ ਤੁਸੀਂ ਗਏ
1: ਅੱਧੀ ਦਿਹਾੜੀ ਤਾਂ ਲਾਓ ਘੱਟੋ ਘੱਟ
0: ਲਾਓ। ਹੁਣ ਮੈਂ ਤੁਹਾਨੂੰ ਇੱਕ ਦੱਸਾਂ ਮੈਂ ਕੀ ਕਰਨਾ ਸੀ ਜੇਲ੍ਹ ਦੇ ਵਿੱਚ ਜਾ ਕੇ, ਮੈਂ ਇਨੋਵੇਟਿਵ ਆਈਡੀਆ ਨਿਕਾਲਦਾ ਸੀਗਾ। ਤੁਸੀਂ ਇਹ ਨਾ ਸਮਝਣਾ ਜੀ ਮੈਂ ਕੋਈ ਈਗੋ ਦੀ ਗੱਲ ਕਰਦਾ ਜਾਂ ਕੋਈ ਮੈਂ ਆਪਦੀ ਵਡਿਆਈ ਦੀ ਗੱਲ ਕਰਦਾ, ਪਰ ਇੱਕ ਮੋਟੀਵੇਸ਼ਨਲ ਗੱਲ ਕਰਨੀ ਬਹੁਤ ਜ਼ਰੂਰੀ ਹੈ, ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ। ਮੈਂ ਉੱਥੇ ਕੀ ਕਰਦਾ ਸੀ ਜੀ, ਮੈਂ ਉੱਥੇ ਜਾ ਕੇ ਜੇਲ੍ਹ ਦੇ ਵਿੱਚ 3-4 ਘੰਟੇ ਲਾ ਕੇ ਫਿਰ ਮੈਂ ਅੱਧਾ ਘੰਟਾ ਲੈਕਚਰ ਦਿੰਦਾ ਸੀ
1: ਕੈਦੀਆਂ ਨੂੰ ਵੀ, ਅੰਡਰ ਟ੍ਰਾਇਲ ਨੂੰ, ਦੋਨਾਂ
0: ਨੂੰ, ਸਭ ਨੂੰ, ਕੈਦੀਆਂ ਨੂੰ, ਅੰਡਰ ਟ੍ਰਾਇਲ ਨੂੰ, ਸਭ ਨੂੰ, ਸਭ ਨੂੰ, ਉਹਨਾਂ ਨੂੰ ਮੈਂ ਜੇਲ੍ਹ
1: ਸੁਣਾ। ਕੈਦੀ ਵੀ ਇੱਕ ਤਰ੍ਹਾਂ ਨਾਲ ਤੁਹਾਡੇ ਕਸਟਡੀ ਚ ਨੇ, ਉਹ ਤੁਹਾਡੇ ਬੰਦੇ ਨੇ
0: ਸਰ। ਅਸੀਂ ਮਾਰ ਕਿੱਥੇ ਖਾਂਦੇ ਹਾਂ? ਅਸੀਂ ਮਾਰ ਜਦੋਂ ਖਾਂਦੇ ਹਾਂ ਜਦੋਂ ਬੰਦਾ ਜੁਰਮ ਕਰਦਾ ਉਹਨੂੰ ਸੁਧਾਰਨ ਤੇ ਲੱਗ ਜਾਂਦੇ ਹਾਂ, ਜੁਰਮ ਨਾ ਕਰੇ ਉਹ ਫਰਕ ਹੈ ਗੱਲ ਦਾ। ਮੈਂ ਉਹਨਾਂ ਨੂੰ ਇੱਕ ਗੱਲ ਕਹੀ,
1: ਸਾਡੇ ਤੇ ਫੋਰਨ ਦੇ ਵਿੱਚ ਪ੍ਰੀਵੈਂਸ਼ਨ ਦੀ ਪਰਿਭਾਸ਼ਾ ਹੀ ਬਦਲੀ ਹੋਈ ਹੈ। ਉੱਥੇ ਤਾਂ ਜੇ ਕੋਈ ਬੰਦੇ ਦੀ ਬਦਨੀਅਤ ਹੋ ਨਾ ਵੀ ਕ੍ਰਾਈਮ ਕਰ ਸਕਦਾ, ਪਹਿਲੇ ਫੜ ਕੇ ਅੰਦਰ ਦੇ ਦਿੰਦੇ ਨੇ।
0: ਬ੍ਰਦਰ ਉੱਥੇ ਲਿਖਿਆ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਪਰ ਮੈਂ ਇਹ ਗੱਲ ਕਹਿਣਾ,
1: ਸਾਡੇ ਤਾਂ ਪ੍ਰੀਵੈਂਸ਼ਨ ਦਾ ਮਤਲਬ ਪਰਚਾ ਦੇ ਕੇ ਅੰਦਰ
0: ਨਾ ਜੀ। ਮੈਂ ਕਹਿੰਦਾ ਪ੍ਰੀਵੈਂਸ਼ਨ ਇਜ਼ ਦੀ ਓਨਲੀ ਕਿਓਰ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਨਹੀਂ, ਪ੍ਰੀਵੈਂਸ਼ਨ ਇਜ਼ ਦੀ ਓਨਲੀ ਕਿਓਰ। ਕਿਉਂ? ਕਿਉਂਕਿ ਸਰ ਇੱਕ ਗੱਲ ਜੇ ਹੋਵੇ ਹੀ ਨਾ ਤਾਂ ਕਿੰਨਾ ਪਿਆਰਾ ਤੇ ਨਿਆਰਾ ਤੇ ਨਰੋਆ ਸਮਾਜ ਸਿਰਜਨ ਹੋ ਸਕਦੀ।
1: ਮੇਰੇ ਇੱਕ ਮਿੱਤਰ ਨੇ, ਫਿਰ ਆਪਾਂ ਇਸ ਜੇਲ੍ਹਾਂ ਨੇ ਤੇ ਆਉਣਾ ਹੈ ਟੌਪਿਕ ਤੇ,
0: ਹਾਂਜੀ ਹਾਂਜੀ,
1: ਉਹ ਅਮਰੀਕਾ ਪੜ੍ਹਨ ਗਏ, ਜਰਨਲਿਸਟ ਹੈ ਉਹ, ਅੱਜ ਕੱਲ ਉੱਥੇ ਉਹ ਅਮਰੀਕਾ ਦੇ ਅਖਬਾਰਾਂ ਦੇ ਵਿੱਚ ਹੀ ਲਿਖਦਾ, ਗਗਨਦੀਪ, ਬੀਬੀਸੀ ਸੀ ਇੱਥੇ,
0: ਹਾਂਜੀ ਹਾਂਜੀ।
1: ਉਹ ਜਦੋਂ ਪੜ੍ਹਦਾ ਸੀ ਤਾਂ ਉਹ ਕਹਿੰਦਾ ਵੀ ਮੇਰੀ ਉੱਥੇ ਉੱਥੇ ਜਰਨਲਿਸਟ ਦੀ ਵੀ ਜਦੋਂ ਉਹ ਸਟੱਡੀ ਕਰਦਾ ਸੀ, ਡਿਊਟੀ ਲੱਗੀ ਪੁਲਿਸ ਸਟੇਸ਼ਨ ਦੇ ਵਿੱਚ ਵੀ, ਜੱਜ ਦੇ ਨਾਲ ਵੀ ਸਾਰੇ ਬਕਾਇਦਾ ਸਾਰੀ ਟ੍ਰੇਨਿੰਗ ਹੋਈ ਉੱਥੇ ਦੀ, ਕੋਰਟ ਦੇ ਵਿੱਚ ਵੀ ਤੇ ਪੁਲਿਸ ਸਟੇਸ਼ਨ। ਕਹਿੰਦਾ ਉੱਥੇ ਇੱਕ ਬੰਦਾ, ਕਹਿੰਦਾ ਮੈਂ ਕੇਸ ਸਟੱਡੀ ਕੀਤਾ, ਇੱਕ ਬੰਦਾ ਜਿਹੜਾ ਫੜਿਆ ਗਿਆ ਵੀ ਚਾਈਲਡ ਅਬਿਊਜ਼ ਦੇ ਵਿੱਚ, ਕੇਸ ਚ, ਪਰ ਉਹਨੇ ਅਬਿਊਜ਼ ਨਹੀਂ ਸੀ ਕੀਤਾ, ਉਹ ਸਿਰਫ ਚਾਈਲਡ ਪੋਰਨੋਗ੍ਰਾਫੀ ਦੇਖਦਾ ਸੀ।
0: ਓ,
1: ਉਹ ਇਸ ਕਰਕੇ ਉਹ ਕਹਿੰਦੇ ਵੀ ਇਹਦਾ ਮਤਲਬ ਇਹ ਕਿਸੇ ਨਾ ਕਿਸੇ ਦੀ ਜ਼ਿੰਦਗੀ ਖਰਾਬ ਕਰੂਗਾ, ਇਹਨੂੰ ਫੜ ਕੇ ਅੰਦਰ ਦੇ ਦੋ। ਜੇ ਜ਼ਿੰਦਗੀ ਖਰਾਬ ਕਰਤੀ ਫਿਰ ਕਾਹਦੀ ਪ੍ਰੀਵੈਂਸ਼ਨ
0: ਹੋਈ?
1: ਜੇ ਕਿਸੇ ਬੱਚੀ ਦੀ ਜ਼ਿੰਦਗੀ ਖਰਾਬ ਕਰਤੀ।
0: ਹਾਂ ਹਾਂ, ਹੁਣ ਜਿਹੜੇ ਆਪਾਂ ਯੋਗ ਕਹਿੰਦੇ ਆ ਜਾਂ ਐਕਸਰਸਾਈਜ਼ ਕਹਿਣਾ, ਜਿਵੇਂ ਤੁਸੀਂ ਮੈਨੂੰ ਆਉਂਦੀ ਦੱਸਿਆ ਵੀ ਮੈਂ ਜਿਮ ਲਾਉਣਾ, ਉਹਦਾ ਮਤਲਬ ਕੀ ਹੈ ਵੀ ਅਸੀਂ ਬਿਮਾਰੀ ਨੂੰ ਆਉਣੀ ਨਾ ਦਈਏ, ਕਾਹਦੇ ਵਾਸਤੇ ਅਸੀਂ ਹਸਪਤਾਲ? ਜਿਹੜੇ ਦੇਸ਼ ਚ ਜੀ ਹਸਪਤਾਲਾਂ ਚ ਤੇ ਕਚਹਿਰੀਆਂ ਚ ਜ਼ਿਆਦਾ ਰਸ਼ ਹੋਊਗਾ, ਭੀੜ ਹੋਊਗਾ, ਉਹ ਦੇਸ਼ ਬਿਮਾਰ ਹੈ। ਅੱਜ ਇਹ ਗੱਲ ਲਿਖ ਲਓ ਤੁਸੀਂ, ਜਿੰਨਾ ਅਸੀਂ ਕਚਹਿਰੀਆਂ ਚੋਂ ਤੇ ਹਸਪਤਾਲਾਂ ਚੋਂ ਲੋਕਾਂ ਨੂੰ ਬਾਹਰ ਲੈ ਆਵਾਂਗੇ, ਨਰੋਆ ਸਮਾਜ ਪਾ ਲਵਾਂਗੇ। ਉਹ ਜੀ ਮੈਂ ਤੁਹਾਨੂੰ ਦੱਸਣ ਲੱਗਿਆ ਗੱਲ, ਮੈਂ
1: ਜੇਲ੍ਹ ਦੇ ਆਈਏ।
0: ਹਾਂ, ਜੇਲ੍ਹ ਚ ਮੈਂ ਸਾਰੇ ਕੈਦੀਆਂ ਨੂੰ, ਅੰਡਰ ਟ੍ਰਾਇਲਸ ਨੂੰ, ਕਨਵਿਕਟ ਨੂੰ, ਸਾਰਿਆਂ ਨੂੰ ਇਕੱਠੇ ਕਰਕੇ ਮੈਂ ਅੱਧਾ ਘੰਟਾ ਲੈਕਚਰ ਦਿੰਦਾ ਸੀ। ਉੱਥੇ ਲੇਡੀਜ਼ ਵੀ ਹੁੰਦੀਆਂ ਸੀ, ਇੱਕ ਪਾਸੇ ਲੇਡੀਜ਼ ਨੂੰ ਬਿਠਾ ਲੈਂਦੇ ਸੀ, ਇੱਕ ਪਾਸੇ ਹੋਰ। ਮੈਂ ਉੱਥੇ ਲੈਕਚਰ ਕੀ ਦਿੰਦਾ ਸੀ ਜੀ, ਉਹਦੇ ਨਾਲ ਬਹੁਤ ਫਰਕ ਪਿਆ ਜੀ। ਬਾਕੀ ਤਾਂ ਜੀ ਬਾਅਦ ਦੇ ਵਿੱਚ ਨਾਰੇ ਲਾਈ ਚੱਲੀ, ਉਹਦਾ ਕੋਈ ਫਾਇਦਾ ਨਹੀਂ ਗਾ। ਕੁਛ ਲੇਡੀਜ਼ ਦੇ ਉੱਤੋਂ ਉੱਤੋਂ ਫੜੀਆਂ ਗਿਆ ਸੀਗਾ, ਮਤਲਬ ਨਸ਼ੀਲੀਆਂ ਚੀਜ਼ਾਂ ਵੇਚਦੀਆਂ ਸੀ ਉਹ। ਮੈਂ
1: ਕਿਹਾ ਜ਼ਿਆਦਾਤਰ ਫਿਰੋਜ਼ਪੁਰ ਚ ਕਿਸੇ ਹੁੰਦੇ?
0: ਹਾਂਜੀ ਹਾਂਜੀ ਹਾਂ, ਵੈਸੇ ਤਾਂ
1: ਮੈਂ ਫਿਰੋਜ਼ਪੁਰ ਰਿਹਾ।
0: ਹਾਂ ਹਾਂ ਸਰ, ਹਾਂ ਹਾਂ ਹਾਂ। ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ, ਮੈਂ ਕਿਹਾ ਜੀ ਇੱਕ ਜਿਹੜੀ ਭੈਣ ਹੈ ਭਾਵਕ ਅਪੀਲ ਕਰਨੀ ਪੈਂਦੀ ਹੈ, ਕਿਉਂਕਿ ਉੱਥੇ ਅਸੀਂ ਉਹਨਾਂ ਦੇ ਐਜ

0: ਹਤੈਸ਼ੀ ਜਾ ਰਹੇ ਹਾਂ ਨਾ ਕਿ ਅਸੀਂ ਕੋਈ ਕਨਵਿਕਟ ਜਾਂ
1: ਸਜ਼ਾ ਦੇਣ ਨਹੀਂ ਜਾ ਰਹੇ
0: ਸਜ਼ਾ ਦੇਣ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਰੱਖੜੀ ਆਉਂਦੀ ਇੱਕ ਭੈਣ ਨੂੰ ਚਾਅ ਹੁੰਦਾ ਕਿ ਵੀ ਮੇਰੇ ਮੈਂ ਆਪਣੇ ਭਰਾ ਦੇ ਗੁੱਟ ਦੇ ਉੱਤੇ ਰੱਖੜੀ ਬੰਨਾਂਗੀ ਚਾਈ ਚਾਈ ਉਹ ਮੈਨੂੰ ਪੈਸੇ ਦਊਗਾ ਪਰ ਜਦੋਂ ਉਹ ਇਕਲੌਤੇ ਭਰਾ ਦੇ ਰੱਖੜੀ ਬੰਨਣ ਜਾਂਦੀ ਹੈ ਤਾਂ ਉਹਦਾ ਹੱਥ ਹਿੱਲ ਰਿਹਾ ਕਿਉਂਕਿ ਉਹ ਨਸ਼ੇ ਦਾ ਨਸ਼ੇ 'ਚ ਗਲਤਾਨ ਹੈਗਾ ਉਹ ਭੈਣ ਦੇ ਅੱਖਾਂ 'ਚ ਕੀ ਆਊਗਾ ਅੱਥਰੂ ਆਉਣਗੇ ਜਾਂ ਉਹਦੇ ਭੈਣ ਦੇ ਵਿੱਚ ਰੌਣਕ ਆਊਗੀ ਉਹਦੇ ਅੱਖਾਂ 'ਚ ਐਵੇਂ ਜਿਕਰ ਮਾਂ ਉਹ ਭਾਵਕ ਸੀਨ ਹੈ ਉਹ ਸਭ ਸਮਝ ਗਏ ਮੈਂ ਆਖਿਆ ਵੀ ਅੱਗੇ ਤੋਂ ਨਹੀਂ ਕਰਨਾ ਫਿਰ ਮੈਂ ਉਹਨਾਂ ਨੂੰ ਇੱਕ ਕਵਿਤਾ ਸੁਣਾਈ ਵੀ ਇੱਕ ਬਹੁਤ ਹੀ ਮਸ਼ਹੂਰ ਅੰਮ੍ਰਿਤਾ ਪ੍ਰੀਤਮ ਮੇਰਾ ਪੰਜਾਬੀ ਨਾਲ ਮੋਹ ਹੈ ਪੰਜਾਬੀਅਤ ਨਾਲ ਮੋਹ ਹੈ ਪੰਜਾਬ ਨਾਲ ਮੋਹ ਹੈ ਮੈਨੂੰ ਇਹ ਵੀ ਸੀਗਾ ਵੀ ਸਾਡੇ ਲੋਕ ਜਦੋਂ ਕੋਈ ਸਮਾਂ ਸੀ ਜੀ ਜਦੋਂ ਆਪਣੇ ਨੌਜਵਾਨ 6-6 ਫੁੱਟੇ ਚੱਲਦੇ ਸੀ ਭੰਗੜੇ ਪਾਉਂਦੇ ਸੀ ਗਿੱਧੇ ਪਾਉਂਦੇ ਸੀ ਧਰਤੀ ਹਿੱਲਦੀ ਸੀ ਹੁਣ ਆਪ ਹੀ ਹਿੱਲ ਰਹੇ ਨੇ ਜੀ ਉਹਦੀ ਮਾਂ 'ਤੇ ਉਹਦੀ ਭੈਣ 'ਤੇ ਉਹਦੇ ਪਿਤਾ 'ਤੇ ਕੀ ਕੀ ਵਾਪਰਦੀ ਹੋਊਗੀ ਮੈਂ ਫਿਰ ਉਹਨੂੰ ਸੁਣਾਇਆ ਵੀ ਇੱਕ ਅੰਮ੍ਰਿਤਾ ਪ੍ਰੀਤਮ ਜਦੋਂ 1947 ਦਾ ਦੁਖਾਂਤ ਹੋਇਆ ਸੀ ਸਾਰਾ ਆਪਣਾ ਉਦੋਂ ਨੇ ਅੱਜ ਆਖਾਂ ਤੁਸੀਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਫਿਰ ਮੈਂ ਉਹਨੂੰ ਗੱਲ ਸੁਣਾਈ ਕਿ ਵੀ ਜੇ ਅੱਜ ਅੰਮ੍ਰਿਤਾ ਪ੍ਰੀਤਮ ਆ ਜੇ ਅੰਬਰਾਂ ਤੋਂ ਵਾਪਸ ਧਰਤੀ ਤੇ ਪਰਮਾਤਮਾ ਨੂੰ ਭੇਜ ਦੇ ਉਹੀ ਕਵਿਤਾ ਕਿਵੇਂ ਲਿਖੂਗੀ ਅੱਜ ਲੱਖਾਂ ਭੈਣਾਂ ਰੋਂਦੀਆਂ ਅੱਜ ਲੱਖਾਂ ਮਾਵਾਂ ਰੋਂਦੀਆਂ ਤੈਨੂੰ ਵਾਰਸਾਂ ਨੂੰ ਕਹਿਣ ਵੀ ਸਾਡੇ ਨਸ਼ੇੜੀ ਪੁੱਤਰਾਂ ਨੂੰ ਤੇ ਭਰਾਵਾਂ ਨੂੰ ਨਸ਼ੇ ਚੋਂ ਕੱਢ ਲੈ ਬਾਹਰ ਇਸ ਕਰਕੇ ਜਦੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਕੁਛ ਲੇਡੀ ਜੀ ਆ ਕੇ ਮੇਰੇ ਸਾਹਮਣੇ ਗਿਰ ਗਈਆਂ ਪੈਰੀਂ ਗਿਰ ਗਈਆਂ ਕਹਿੰਦੀ ਜੀ ਪੁੱਤ ਅੱਜ ਤੋਂ ਬਾਅਦ ਅਸੀਂ ਭੁੱਖੀਆਂ ਮਰ ਜਾਵਾਂਗੀਆਂ